ਸਤਿ ਸ਼੍ਰੀ ਅਕਾਲ ਮੈਲਬਰਨ। ਬਹੁਤ ਹੀ ਪਿਆਰੀ ਨਿੱਗੀ ਅਤੇ ਖੁਸ਼ੀਆਂ ਵਾਲੀ ਸਵੇਰ ਅਤੇ ਮੇਰੇ ਵੱਲੋਂ ਯਾਨੀ ਕਿ ਸ਼ਮਾ ਪੰਗੂ ਵੱਲੋਂ ਬਹੁਤ ਬਹੁਤ ਪਿਆਰ ਭਰੀ ਅਤੇ ਨਿੱਗੀ ਜੀ ਸਤਿ ਸ਼੍ਰੀ ਅਕਾਲ। ਜਿੱਥੋਂ ਵੀ ਤੁਸੀਂ ਇਸ ਪ੍ਰੋਗਰਾਮ ਨੂੰ ਸੁਣ ਰਹੇ ਹੋ, ਮੈਲਬਰਨ ਤੋਂ ਸਿਡਨੀ, ਬ੍ਰਿਸਬਨ ਹੋਵੇ ਜਾਂ ਪਰਥ, ਕੈਨਬਰਾ ਅਤੇ ਰੀਜਨਲ ਵਿਕਟੋਰੀਆ ਜਾਂ ਫਿਰ ਆਸਟ੍ਰੇਲੀਆ ਦੇ ਕਿਸੇ ਵੀ ਕੋਨੇ ਵਿੱਚੋਂ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਸਾਂਝੀ ਵਾਜ ਰੇਡੀ ਦੇ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਮੈਲਬਰਨ ਵਿੱਚ। ਮੈਂ ਤੁਹਾਡੀ ਆਪਣੀ ਹੋਸਟ ਅਤੇ ਦੋਸਤ ਸ਼ਮਾ ਪੰਗੂ ਅਤੇ ਅਗਲੇ ਦੋ ਘੰਟਿਆਂ ਵਿੱਚ ਲਈ ਆਪਾਂ ਇਕੱਠੇ ਰਵਾਂਗੇ ਇਸ ਪ੍ਰੋਗਰਾਮ ਦੇ ਵਿੱਚ। ਕਿਸੇ ਦੀ ਗੱਡੀ ਆਫਿਸ ਵੱਲ ਜਾ ਰਹੀ ਹੋਵੇਗੀ ਅਤੇ ਕੋਈ ਬੱਚਿਆਂ ਨੂੰ ਸਕੂਲ ਛੱਡਣ ਦੀ ਤਿਆਰੀ ਕਰ ਰਿਹਾ ਹੋਵੇਗਾ, ਕੋਈ ਆਪਣੀ ਪਹਿਲੀ ਕੌਫੀ ਤਿਆਰ ਕਰਕੇ ਕਿਚਨ ਵਿੱਚ ਖੜ੍ਹਾ ਹੋਵੇਗਾ, ਕੋਈ ਨਾਈਟ ਸ਼ਿਫਟ ਮੁਕਾ ਕੇ ਘਰ ਪਰਤ ਰਿਹਾ ਹੋਵੇਗਾ, ਅਤੇ ਸ਼ਾਇਦ ਕੋਈ ਬੰਦਾ ਅੱਜ ਦੀ ਸਵੇਰ ਕੁਝ ਭਾਰੀ ਦਿਲ ਨਾਲ ਸ਼ੁਰੂ ਕਰ ਰਿਹਾ ਹੋਵੇਗਾ। ਤੁਸੀਂ ਜਿਸ ਵੀ ਹਾਲਤ ਵਿੱਚ ਹੋ, ਇਹ ਅਗਲੇ ਦੋ ਘੰਟੇ ਤੁਹਾਡੇ ਨਾਲ ਅੱਜ ਗੱਲਾਂ ਹੋਣਗੀਆਂ ਆਸਟ੍ਰੇਲੀਆ ਦੀਆਂ, ਸਾਡੀ ਪੰਜਾਬੀ ਕਮਿਊਨਿਟੀ ਦੀਆਂ, ਘਰ ਪਰਿਵਾਰ ਦੀਆਂ, ਮਾਈਗ੍ਰੇਸ਼ਨ ਦੀਆਂ, ਪ੍ਰੋਪਰਟੀ ਅਤੇ ਕੋਸਟ ਲਿਵਿੰਗ ਦੀਆਂ, ਥੋੜ੍ਹੀ ਸਿਹਤ ਦੀ ਗੱਲ ਹੋਵੇਗੀ, ਥੋੜ੍ਹੀ ਹੱਸਣ ਮੁਸਕਰਾਉਣ ਦੀ, ਅਤੇ ਕੁਝ ਅਜਿਹੀਆਂ ਗੱਲਾਂ ਵੀ ਜਿਹੜੀਆਂ ਸ਼ਾਇਦ ਤੁਹਾਡੇ ਦਿਨ ਨੂੰ ਇੱਕ ਨਵਾਂ ਨਜ਼ਰੀਆ ਦੇ ਜਾਣ। ਪਰ ਸਭ ਤੋਂ ਪਹਿਲਾਂ ਅੱਜ ਦਾ ਛੋਟਾ ਵਿਚਾਰ, ਹਰ ਸਵੇਰ ਦੀ ਸਾਡੀ ਜ਼ਿੰਦਗੀ ਨਹੀਂ ਬਦਲਦੀ ਪਰ ਹਰ ਸਵੇਰ ਸਾਨੂੰ ਕੁਝ ਬਦਲਣ ਦਾ ਮੌਕਾ ਜ਼ਰੂਰ ਦਿੰਦੀ ਆ। ਤੁਸੀਂ ਇਸ ਇੱਕ ਛੋਟੇ ਜਿਹੇ ਵਾਕੇ ਬਾਰੇ ਜ਼ਰੂਰ ਸੋਚੋ, ਪਰ ਉਸ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਹਮੇਸ਼ਾ ਦੀ ਤਰ੍ਹਾਂ ਸ਼ੁਰੂ ਕਰਾਂਗੇ ਆਪਾਂ ਇੱਕ ਸ਼ਬਦ ਨਾਲ, ਅਤੇ ਉਸ ਤੋਂ ਬਾਅਦ ਫਿਰ ਆ ਕੇ ਪਾਵਾਂਗੇ ਸਾਂਝ ਤੁਹਾਡੇ ਨਾਲ।

ਅੱਜ ਦਾ ਹੁਕਮਨਾਮਾ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਟੋਟੀ ਮਹੱਲਾ ਪੰਜਵਾਂ ਗਰਭ ਗਹਿਲੜੋ ਮੋੜੜੋ ਹਿਓ ਰੇ ਹਿਓ ਮਹਾਰਾਜ ਰੀ ਮਾਇਓ ਡਿਹਰ ਨਿਆਈ ਮੋਏ ਫਾਕਿਓ ਰੇ ਰਹਾਓ ਕਣੋ ਕਣੋ ਕਣੋ ਸਤ ਲੋੜੇ ਬਿਨ ਲੈਣੇ ਕਿੱਠੇ ਪਾਇਓ ਰੇ ਮਹਾਰਾਜ ਰੋ ਗਾਥ ਵਾਹੂ ਸਿਓ ਲੁਬੜਿਓ ਨਿਭਾਗੜੋ ਪਾਏ ਸੰਜੋਇਓ ਰੇ ਸੁਣ ਮਨ ਸਿੱਖ ਸਾਧੂ ਜਨ ਸਗਲੋ ਥਾਰੇ ਸਗਲੇ ਪ੍ਰਾਛਤ ਮਿਟਿਓ ਰੇ ਜਾ ਕੇ ਲੈਣੋ ਮਹਾਰਾਜ ਰੀ ਗਾਠੜੀਓ ਜਨ ਨਾਨਕ ਗਰਬਾਸਨਾ ਪੌੜਿਓ ਰੇ ਭਾਵ ਹੇ ਭਾਈ ਮੂਰਖ ਹਿਰਦਾ ਹੰਕਾਰ ਵਿੱਚ ਚੱਲਾ ਹੋਇਆ ਰਹਿੰਦਾ ਹੈ ਅਤੇ ਇਸ ਹਿਰਦੇ ਨੂੰ ਮਹਾਰਾਜ ਪ੍ਰਭੂ ਦੀ ਮਾਇਆ ਨੇ ਮੱਛੀ ਵਾਂਗ ਮੂੰਹ ਵਿੱਚ ਫਸਾ ਰੱਖਿਆ ਹੈ ਜਿਵੇਂ ਮੱਛੀ ਨੂੰ ਕੁੰਡੀ ਵਿੱਚ ਰਹਾਓ ਹੇ ਭਾਈ ਮੋਹ ਵਿੱਚ ਫਸਿਆ ਹੋਇਆ ਹਿਰਦਾ ਸਦਾ ਬਹੁਤ ਬਹੁਤ ਮਾਇਆ ਮੰਗਦਾ ਰਹਿੰਦਾ ਹੈ ਪਰ ਭਾਗਾਂ ਤੋਂ ਬਿਨਾਂ ਕਿੱਥੋਂ ਪ੍ਰਾਪਤ ਕਰੇ ਮੰਗਦਾ ਰਹਿੰਦਾ ਹੈ ਅਤੇ ਮੰਗਦਾ ਹੀ ਰਹਿੰਦਾ ਹੈ ਪਰ ਹੇ ਭਾਈ ਮਹਾਰਾਜ ਦਾ ਦਿੱਤਾ ਹੋਇਆ ਇਹ ਸਰੀਰ ਹੈ ਇਸੇ ਨਾਲ ਮੂਰਖ ਜੀਵ ਮੋਹ ਕਰਦਾ ਰਹਿੰਦਾ ਹੈ ਅਤੇ ਨਿਭਾਗਾ ਮਨੁੱਖ ਆਪਣੇ ਮਨ ਨੂੰ ਤ੍ਰਿਸ਼ਨਾ ਦੀ ਅੱਗ ਨਾਲ ਜੋੜੀ ਰੱਖਦਾ ਹੈ ਹੇ ਮਨ ਸਾਰੇ ਸਾਧੂ ਜਨਾਂ ਦੀ ਸਿੱਖਿਆ ਸੁਣਿਆ ਕਰ ਇਸ ਦੀ ਬਰਕਤ ਨਾਲ ਹੀ ਤੇਰੇ ਸਾਰੇ ਪਾਪ ਮਿਟ ਜਾਣਗੇ ਅਤੇ ਹੇ ਦਾਸ ਨਾਨਕ ਆਖ ਮਹਾਰਾਜ ਦੇ ਖਜ਼ਾਨੇ ਵਿੱਚੋਂ ਜਿਸ ਦੇ ਭਾਗਾਂ ਵਿੱਚੋਂ ਕੁਝ ਪ੍ਰਾਪਤੀ ਲਿਖੀ ਹੈ ਉਹਨਾਂ ਜੂਨਾਂ ਵਿੱਚ ਮੈਂ ਨਹੀਂ ਪੈਂਦਾ।

ਵੈਲਕਮ ਬੈਕ ਜੀ। ਹਰ ਇੱਕ ਨਜ਼ਰ ਉਹਨਾਂ ਗੱਲਾਂ ਉੱਤੇ ਜਿਹੜੀਆਂ ਅੱਜ ਆਸਟ੍ਰੇਲੀਆ ਵਿੱਚ ਚਰਚਾ ਵਿੱਚ ਨੇ। ਸਭ ਤੋਂ ਪਹਿਲਾਂ ਇਕੋਨਮੀ ਦੀ ਗੱਲ। ਆਸਟ੍ਰੇਲੀਆ ਦੀ ਇਕੋਨਮੀ ਜੂਨ ਕੁਆਟਰ ਵਿੱਚ 0.4% ਗਰੋ ਹੋਈ ਸੀ। ਇਹ ਗਰੋਥ ਕਈ ਇਕੋਨਮਿਸਟ ਦੀ ਐਕਸਪੈਕਟੇਸ਼ਨ ਨਾਲੋਂ ਕੁਝ ਵਧੀਆ ਰਹੀ, ਪਰ ਇਸ ਦੇ ਨਾਲ ਇੱਕ ਹੋਰ ਡਿਸਕਸ਼ਨ ਤੇਜ਼ ਹੋਈ ਇੰਟਰਸਟ ਰੇਟਸ ਦੀ। ਜਦੋਂ ਇਕੋਨਮੀ ਕੰਪੈਰੇਟਿਵਲੀ ਸਟਰੋਂਗ ਰਹਿੰਦੀ ਹੈ ਤਾਂ ਇਨਫਲੇਸ਼ਨ ਪ੍ਰੈਸ਼ਰ ਜਿਹੜਾ ਉਹ ਬਣਿਆ ਰਹਿੰਦਾ, ਅਤੇ ਰਿਜ਼ਰਵ ਬੈਂਕ ਕੀ ਕਰੇਗਾ ਇਹ ਮੌਰਗੇਜ ਵਾਲੇ ਪਰਿਵਾਰਾਂ ਲਈ ਬਹੁਤ ਹੀ ਇੰਪੋਰਟੈਂਟ ਸਵਾਲ ਬਣ ਜਾਂਦਾ ਹੈ। ਇਸ ਦਾ ਮਤਲਬ ਇਹ ਨਹੀਂ ਕਿ ਅੱਜ ਅਸੀਂ ਰੇਡੀਓ 'ਤੇ ਫਿਊਚਰ ਇੰਟਰਸਟ ਰੇਟ ਬਾਰੇ ਕੁਛ ਮਤਲਬ ਅਸੀਂ ਜਿਹੜੇ ਡਿਸੀਜਨਸ ਨੇ ਉਹ ਪ੍ਰੀਡਿਕਟ ਕਰੀਏ, ਪਰ ਇਸ ਦਾ ਮਤਲਬ ਇਹ ਜ਼ਰੂਰ ਆ ਕਿ ਜਿਨ੍ਹਾਂ ਪਰਿਵਾਰਾਂ ਦਾ ਹੋਮ ਲੋਨ ਆ ਉਹ ਆਪਣੇ ਬਜਟ ਵਿੱਚ ਥੋੜ੍ਹਾ ਜਿਹਾ ਬਫਰ ਜ਼ਰੂਰ ਰੱਖਣ। ਅੱਜ ਕੱਲ੍ਹ ਕਈ ਘਰਾਂ ਦੀ ਮੰਥਲੀ ਜਿਹੜੀ ਕਨਵਰਸੇਸ਼ਨ ਆ ਉਹ ਇਹੋ ਬਣੀ ਹੋਈ ਆ, ਗਰੋਸਰੀਜ਼, ਸਕੂਲ ਕੋਸਟ, ਪੈਟਰੋਲ, ਇੰਸ਼ੋਰੈਂਸ, ਮੌਰਗੇਜ, ਅਤੇ ਫਿਰ ਵੀਕਐਂਡ ਆ ਜਾਂਦਾ ਅਤੇ ਬੱਚੇ ਕਹਿੰਦੇ ਨੇ ਕਿ ਡਿਨਰ ਜਿਹੜਾ ਉਹ ਬਾਹਰ ਕਰਨਾ, ਅਤੇ ਜਿਨ੍ਹਾਂ ਦੇ ਬੱਚੇ ਹਾਲੇ ਨਹੀਂ ਆ ਉਹ ਆਪ ਵੀ ਸੋਚਦੇ ਨੇ। ਹਸਬੈਂਡ ਨੂੰ ਵਾਈਫ ਕਹਿੰਦੀ ਆ ਕਿ ਡਿਨਰ ਜਿਹੜਾ ਉਹ ਬਾਹਰ ਕਰੀਏ, ਅਤੇ ਫਿਰ ਘਰ ਦਾ ਮੁਖੀਆ ਭਾਵੇਂ ਅੱਜ ਕੱਲ੍ਹ ਤਾਂ ਕਿਉਂਕਿ ਵਾਈਫ ਵੀ ਕਮਾਉਂਦੀ ਹੈ ਅਤੇ ਹਸਬੈਂਡ ਵੀ, ਅਤੇ ਫਿਰ ਦੋਵੇਂ ਜਾਣੇ ਕੈਲਕੂਲੇਟਰ ਚੁੱਕਦੇ ਨੇ। ਹਾਂਜੀ, ਜੇ ਇੱਕ ਮੁਖੀਆ ਤਾਂ ਫਿਰ ਉਹ ਇਕੱਲਾ ਹੀ ਚੁੱਕੇਗਾ, ਅਤੇ ਜੇ ਦੋਵੇਂ ਮੁਖੀਏ ਨੇ ਤਾਂ ਫਿਰ ਦੋਵੇਂ ਹੀ ਕੈਲਕੂਲੇਟਰ ਚੁੱਕਦੇ ਨੇ। ਪ੍ਰੋਪਰਟੀ ਮਾਰਕੀਟ ਤੋਂ ਵੀ ਇੱਕ ਇੰਟਰਸਟਿੰਗ ਅਪਡੇਟ ਆ ਕਿ ਨੈਸ਼ਨਲ ਹੋਮ ਵੈਲਿਊਜ਼ ਔਗਸਟ ਵਿੱਚ ਫਿਰ ਹੇਠਾਂ ਚਲੀਆਂ ਗਈਆਂ। ਪ੍ਰੋਪਰਟੀ ਡਾਟਾ ਦੇ ਮੁਤਾਬਕ ਇਹ ਲਗਾਤਾਰ ਪੰਜਵਾਂ ਮਹੀਨਾ ਹੈ ਜਦੋਂ ਨੈਸ਼ਨਲ ਵੈਲਿਊਜ਼ ਵਿੱਚ ਡਿਕਲਾਈਨ ਦਰਜ ਹੋਇਆ। ਪਰ ਇੱਥੇ ਇੱਕ ਬਹੁਤ ਹੀ ਇੰਪੋਰਟੈਂਟ ਗੱਲ ਆ ਕਿ ਆਸਟ੍ਰੇਲੀਅਨ ਪ੍ਰੋਪਰਟੀ ਮਾਰਕੀਟ ਇੱਕੋ ਮਾਰਕੀਟ ਨਹੀਂ ਆ। ਮੈਲਬਨ ਦੀ ਸਿਚੁਏਸ਼ਨ ਵੱਖਰੀ ਹੋ ਸਕਦੀ ਆ ਅਤੇ ਸਿਡਨੀ ਦੀ ਵੱਖ, ਪਰਥ ਦੀ ਹੋਰ ਵੀ ਵੱਖ, ਅਤੇ ਇੱਕ ਸਬਬ ਦੀ ਜਿਹੜੀ ਸਿਚੁਏਸ਼ਨ ਆ ਉਹ ਅਗਲੇ ਸਬਬ ਨਾਲੋਂ ਹੀ ਬਦਲ ਸਕਦੀ ਆ, ਉੱਥੇ ਜਿਹੜੀ ਸਿਚੁਏਸ਼ਨ ਆ ਉਹ ਡਿਫਰੈਂਟ ਹੋ ਸਕਦੀ ਆ। ਇਸ ਕਰਕੇ ਸੋਸ਼ਲ ਮੀਡੀਆ ਉੱਤੇ ਜਦੋਂ ਕੋਈ ਕਹਿੰਦਾ ਹੈ ਕਿ ਮਾਰਕੀਟ ਕ੍ਰੈਸ਼ ਹੋ ਗਿਆ ਜਾਂ ਹੁਣੇ ਪ੍ਰੋਪਰਟੀ ਲੈ ਲਓ ਨਹੀਂ ਤਾਂ ਕਦੇ ਨਹੀਂ ਮਿਲਣੀ, ਦੋਵਾਂ ਗੱਲਾਂ ਨੂੰ ਥੋੜ੍ਹਾ ਜਿਹਾ ਸੰਭਲ ਕੇ ਸਾਨੂੰ ਸੁਣਨਾ ਵੀ ਚਾਹੀਦਾ ਅਤੇ ਸੋਚਣਾ ਵੀ ਚਾਹੀਦਾ। ਕਿਉਂਕਿ ਜਦੋਂ ਇਸ ਤਰ੍ਹਾਂ ਦੀਆਂ ਨਿਊਜ਼ ਆਉਂਦੀਆਂ ਨੇ ਅਤੇ ਕਈ ਲੋਕ ਕਹਿੰਦੇ ਆ ਉਹ ਆਪਣੀ ਪ੍ਰੋਪਰਟੀ ਨੂੰ ਹੁਣੇ ਵੇਚ ਦਿਉ ਹੁਣੇ ਵੇਚ ਦਿਉ, ਕਈ ਕਹਿੰਦੇ ਆ ਉਹ ਨਹੀਂ ਨਹੀਂ ਜਿਨ੍ਹਾਂ ਨੇ ਵੇਚਣੀ ਹੁੰਦੀ ਉਹਨਾਂ ਨਹੀਂ ਨਹੀਂ ਨਹੀਂ ਹਾਲੇ ਨਹੀਂ ਵੇਚੋ, ਮਾਰਕੀਟ ਠੀਕ ਨਹੀਂ ਆ। ਹਾਂਜੀ, ਪ੍ਰੋਪਰਟੀ ਦਾ ਡਿਸੀਜਨ ਹੈਡਲਾਈਨਸ ਨਾਲ ਨਹੀਂ, ਆਪਣੀ ਫਾਈਨੈਂਸ਼ੀਅਲ ਕਪੈਸਿਟੀ, ਲੋਕੇਸ਼ਨ, ਬੋਰਿੰਗ ਐਬਿਲਿਟੀ ਅਤੇ ਲੌਂਗ ਟਰਮ ਪਲੈਨ ਨਾਲ ਹੋਣਾ ਚਾਹੀਦਾ। ਸਾਨੂੰ ਇਹ ਜਿਹੜੇ ਡਿਸੀਜਨਸ ਨੇ ਇਹ ਸਾਰੀਆਂ ਗੱਲਾਂ ਸਾਡੇ ਵਾਸਤੇ ਸੋਚਣ ਵਾਸਤੇ ਨੇ ਕਿ ਅਸੀਂ ਜਿਹੜਾ ਡਿਸੀਜਨ ਆ ਐਸਪੈਸ਼ਲੀ ਪ੍ਰੋਪਰਟੀ ਰਿਲੇਟਿਡ ਕਿ ਉਹ ਜਿਹੜੀਆਂ ਨਿਊਜ਼ ਦੀਆਂ ਹੈਡਲਾਈਨਸ ਨੇ ਸੋਸ਼ਲ ਮੀਡੀਆ ਦੇ ਉੱਪਰ ਜੋ ਆ ਰਿਹਾ, ਵਟਸਐਪ ਗਰੁੱਪਸ ਦੇ ਉੱਪਰ ਜੋ ਡਿਸਕਸ਼ਨਸ ਚੱਲ ਰਹੀਆਂ, ਅਸੀਂ ਉਹਨਾਂ ਨੂੰ ਸੋਚ ਕੇ ਆਪਣਾ ਡਿਸੀਜਨ ਮੇਕ ਕਰਨਾ ਜਾਂ ਫਿਰ ਆਪਣੀ ਅਸੀਂ ਜਿਹੜੀ ਫਾਈਨੈਂਸ਼ੀਅਲ ਸਿਚੁਏਸ਼ਨ ਆ ਉਹਦੇ ਨਾਲ। ਪਰ ਇਹਦੇ ਨਾਲ ਹੀ ਆਪਾਂ ਆਪਣਾ ਟੌਪਿਕ ਚੇਂਜ ਕਰਾਂਗੇ। ਤੁਹਾਡੀ ਸਿਚੁਏਸ਼ਨ ਕਿਸ ਤਰ੍ਹਾਂ, ਤੁਸੀਂ ਜੇ ਸਾਂਝ ਪਾਉਣੀ ਹੋਵੇ ਤਾਂ ਨੰਬਰ ਤੁਹਾਨੂੰ ਪਹਿਲੇ ਵੀ ਦਿੱਤਾ ਸੀ, ਇੱਕ ਵਾਰੀ ਫਿਰ ਦੇ ਦਿੰਦੇ ਹਾਂ, 0434233971।

ਹਾਂਜੀ, ਵਾਪਸ ਆ ਗਿਆ। ਤੁਸੀਂ ਸੁਣ ਰਹੇ ਹੋ ਸਾਂਝੀ ਵਾਜ ਰੇਡੀਓ ਦਾ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਮੈਲਬਰਨ, ਅਤੇ ਦੂਜਿਆਂ ਦੀ ਘੜੀ ਨਾਲ ਆਪਣੀ ਜ਼ਿੰਦਗੀ ਕਦੇ ਵੀ ਨਾ ਨਾਪੋ। ਅੱਜ ਇੱਕ ਬਹੁਤ ਹੀ ਸਿੰਪਲ ਪਰ ਬਹੁਤ ਹੀ ਇੰਪੋਰਟੈਂਟ ਗੱਲ ਕਰਨੀ ਆ, ਕੰਪੈਰੀਜ਼ਨ। ਆਸਟ੍ਰੇਲੀਆ ਆਉਣ ਤੋਂ ਬਾਅਦ ਕੰਪੈਰੀਜ਼ਨ ਕਈ ਲੋਕਾਂ ਦੀ ਲਾਈਫ ਵਿੱਚ ਕੁਆਇਟਲੀ ਜੇ ਐਂਟਰ ਕਰ ਜਾਂਦਾ, ਉਹਨਾਂ ਨੂੰ ਪਤਾ ਵੀ ਨਹੀਂ ਲੱਗਦਾ ਕਿ ਕਦੋਂ ਉਹਨਾਂ ਦੀ ਜ਼ਿੰਦਗੀ ਦਾ ਇਹ ਹਿੱਸਾ ਬਣ ਗਿਆ ਕੰਪੈਰੀਜ਼ਨ। ਅਤੇ ਉਹਨਾਂ ਨੂੰ ਇਹ ਵੀ ਨਹੀਂ ਪਤਾ ਲੱਗਦਾ ਕਿ ਇਹ ਚੰਗੀ ਗੱਲ ਆ ਜਾਂ ਮਾੜੀ ਗੱਲ ਆ। ਦੂਸਰੇ ਨੇ ਘਰ ਲੈ ਲਿਆ, ਮੇਰੇ ਕਿਸੇ ਫਰੈਂਡ ਨੇ ਜਾਂ ਮੇਰੇ ਕਿਸੇ ਰਿਲੇਟਿਵ ਨੇ, ਦੂਸਰੇ ਦੀ ਪੀ ਆਰ ਹੋ ਗਈ, ਉਹਦੇ ਬੱਚੇ ਪ੍ਰਾਈਵੇਟ ਸਕੂਲ ਜਾਂਦੇ ਨੇ, ਉਹਨੇ ਨਵੀਂ ਕਾਰ ਲੈ ਲਈ, ਜਾਂ ਫਿਰ ਉਹ ਬਿਜ਼ਨਸ ਕਰ ਰਿਹਾ ਅਤੇ ਮੈਂ ਜੋਬ ਕਰ ਰਿਹਾ। ਉਹ ਹਰ ਸਾਲ ਓਵਰਸੀਜ਼ ਹੋਲੀਡੇ ਜਾਂਦਾ ਅਤੇ ਇੰਸਟਾਗ੍ਰਾਮ ਖੋਲ੍ਹੇ ਤਾਂ ਲੱਗਦਾ ਕਿ ਸਾਰੀ ਦੁਨੀਆ ਹੀ ਸਕਸੈਸਫੁਲ ਆ। ਸਿਰਫ ਅਤੇ ਸਿਰਫ ਅਸੀਂ ਹੀ ਹਾਂ ਜਿਹੜੇ ਇਲੈਕਟ੍ਰੀਸਿਟੀ ਦੇ ਬਿੱਲ ਪੇ ਕਰ ਰਹੇ ਹਾਂ ਜਾਂ ਫਿਰ ਮੋਰਗੇਜ ਪੇ ਕਰ ਰਹੇ ਹਾਂ। ਪਰ ਸੋਸ਼ਲ ਮੀਡੀਆ ਜਿਹੜਾ ਹੈ ਉਹ ਸਾਨੂੰ ਲੋਕਾਂ ਨੂੰ ਜਾਂ ਦੂਸਰੇ ਲੋਕਾਂ ਦੀ ਜਿਹੜੀਆਂ ਹਾਈਲਾਈਟ ਰੀਲਸ ਨੇ ਉਹ ਵਿਖਾਉਂਦਾ ਹੈ, ਉਹਨਾਂ ਦੀਆਂ ਜਿਹੜੀਆਂ ਸਲੀਪਲੈਸ ਨਾਈਟਸ ਨੇ ਉਹ ਨਹੀਂ ਵਿਖਾਉਂਦਾ, ਉਹਨਾਂ ਦੇ ਫਿਕਰ ਜਿਹੜੇ ਨੇ ਉਹ ਨਹੀਂ ਵਿਖਾਉਂਦਾ, ਉਹਨਾਂ ਦਾ ਡੈਟ ਜਿਹੜਾ ਉਹ ਨਹੀਂ ਵਿਖਾਉਂਦਾ, ਅਤੇ ਉਹਨਾਂ ਦੇ ਜਿਹੜੇ ਫੈਮਿਲੀ ਦੇ ਵਿੱਚ ਆਰਗਿਊਮੈਂਟਸ ਨੇ ਉਹ ਨਹੀਂ, ਅਤੇ ਉਹਨਾਂ ਦੀ ਐਂਗਜ਼ਾਇਟੀ ਵੀ ਨਹੀਂ, ਉਹਨਾਂ ਦੇ ਸੈਕਰੀਫਾਈਸ ਵੀ ਨਹੀਂ ਵਿਖਾਉਂਦਾ ਸੋਸ਼ਲ ਮੀਡੀਆ 'ਤੇ

ਹਰ ਵਾਰੀ ਜਦੋਂ ਵੀ ਅਮਨ ਨੂੰ ਮਿਲਦਾ ਤੇ ਆਪਣੇ ਆਪ ਨੂੰ ਕਹਿੰਦਾ ਕਿ ਮੈਂ ਪਿੱਛੇ ਰਹਿ ਗਿਆ। ਫਿਰ ਇੱਕ ਦਿਨ ਅਮਨ ਨੇ ਉਸ ਨੂੰ ਕਿਹਾ ਕਿ ਯਾਰ ਮੈਂ ਤੈਨੂੰ ਦੇਖ ਕੇ ਸੋਚਦਾ ਕਿ ਤੂੰ ਕਿੰਨਾ ਬਰੇਵ ਆ, ਤੂੰ ਉਹ ਕੰਮ ਛੱਡ ਦਿੱਤਾ ਜਿਸ ਵਿੱਚ ਤੂੰ ਖੁਸ਼ ਨਹੀਂ ਸੀ। ਮੈਂ ਤੇ ਚੇਂਜ ਕਰਨ ਤੋਂ ਡਰਦਾ ਰਿਹਾ। ਦੋਵੇਂ ਇੱਕ ਦੂਸਰੇ ਨੂੰ ਸਕਸੈਸਫੁਲ ਸਮਝਦੇ ਰਹੇ ਸਨ, ਦੋਵੇਂ ਆਪਣੇ ਆਪ ਨੂੰ ਇਨਕੰਪਲੀਟ। ਇਹੀ ਤਾਂ ਕੰਪੈਰੀਜ਼ਨ ਆ, ਸਾਨੂੰ ਦੂਸਰੇ ਦੇ ਹੱਥ ਵਿੱਚ ਕੀ ਆ ਉਹ ਦਿਸ ਜਾਂਦਾ ਹੈ, ਉਸਨੇ ਉਸ ਲਈ ਕੀ ਕੀਤਾ ਇਹ ਨਹੀਂ ਦਿਸਦਾ, ਉਸਨੇ ਉਹ ਹਾਸਿਲ ਕਰਨ ਲਈ ਕੀ ਕੁਝ ਦਿੱਤਾ ਉਹ ਸਾਨੂੰ ਕਦੇ ਵੀ ਨਹੀਂ ਦਿਸਦਾ। ਉਹ ਜੋ ਉਹਦੇ ਹੱਥ ਵਿੱਚ ਆ ਉਹ ਪਾਉਣ ਵਾਸਤੇ ਉਹਦੇ ਸੈਕਰੀਫਾਈਸਿਸ, ਉਹਦਾ ਹਾਰਡ ਵਰਕ ਸਾਨੂੰ ਨਹੀਂ ਦਿਸਦਾ। ਔਰ ਖਾਸ ਤੌਰ 'ਤੇ ਜਿਹੜੇ ਉਹਦੇ ਅੰਦਰ ਦੇ ਹਾਲਾਤ ਨੇ ਕਿ ਉਹ ਪਾਉਣ ਵਾਸਤੇ ਉਹਦੇ ਅੰਦਰ ਦੇ ਹਾਲਾਤ ਕਿਸ ਤਰ੍ਹਾਂ ਦੇ ਰਹੇ ਉਹ ਸਾਨੂੰ ਕਦੇ ਵੀ ਨਹੀਂ ਦੱਸਦੇ। ਇਸੇ ਲਈ ਆਪਣੇ ਆਪ ਨੂੰ ਇੱਕ ਸਵਾਲ ਜ਼ਰੂਰ ਪੁੱਛੋ ਕਿ ਮੈਂ ਪਿਛਲੇ ਸਾਲ ਵਾਲੇ ਆਪਣੇ ਆਪ ਨਾਲੋਂ ਇੱਕ ਕਦਮ ਅੱਗੇ ਹਾਂ। ਜੇ ਆਂਸਰ ਤੁਹਾਡਾ ਇਹਦਾ ਵਿੱਚ ਹਾਂ ਵਿੱਚ ਆ ਤਾਂ ਤੁਸੀਂ ਪ੍ਰੋਗਰੈਸ ਕਰ ਰਹੇ ਹੋ, ਭਾਵੇਂ ਤੁਹਾਡਾ ਪ੍ਰੋਗਰੈਸ ਇੰਸਟਾਗ੍ਰਾਮ ਵਰਥੀ ਨਾ ਹੋਵੇ, ਫੇਸਬੁੱਕ ਦੀ ਪੋਸਟ ਦੇ ਕਾਬਲ ਨਾ ਹੋਵੇ, ਪਰ ਪ੍ਰੋਗਰੈਸ ਤੇ ਹੈ। ਤੇ ਇੱਕ ਗੱਲ ਸਾਨੂੰ ਜ਼ਰੂਰ ਯਾਦ ਰੱਖਣੀ ਚਾਹੀਦੀ ਆ ਕਿ ਕਿਸੇ ਦੀ ਉਮਰ 30 ਤੇ ਸਕਸੈਸ ਹੁੰਦੀ ਆ ਤੇ ਕਿਸੇ ਦੀ 45 ਤੇ, ਕਿਸੇ ਦੀ 60 ਤੇ ਲਾਈਫ ਦੁਬਾਰਾ ਸਟਾਰਟ ਹੁੰਦੀ ਆ। ਲਾਈਫ ਕੋਈ 100 ਮੀਟਰ ਦਾ ਰੇਸ ਨਹੀਂ ਹੈ ਕਿ ਆਪਣੀ ਲੇਨ ਵਿੱਚ ਰਹੋ, ਆਪਣੀ ਸਪੀਡ ਨਾਲ ਚੱਲੋ ਤੇ ਆਪਣੀ ਜਰਨੀ ਦੀ ਰਿਸਪੈਕਟ ਕਰੋ। ਹੋ ਸਕਦਾ ਕਿ ਅੱਜ ਦੀਆਂ ਇਹ ਗੱਲਾਂ ਕਿਤੇ ਨਾ ਕਿਤੇ ਤੁਹਾਡੀ ਜ਼ਿੰਦਗੀ ਦੇ ਵਿੱਚ ਰਿਲੇਟ ਕਰਦੀਆਂ ਹੋਣ, ਤੁਸੀਂ ਇਹਨਾਂ ਗੱਲਾਂ ਨੂੰ ਰਿਲੇਟ ਕਰ ਪਾਏ ਹੋਵੋ। ਜੇ ਨਹੀਂ ਤਾਂ ਇੱਕ ਵਾਰੀ ਇਹਨਾਂ ਗੱਲਾਂ ਬਾਰੇ ਸੋਚਣਾ ਜ਼ਰੂਰ ਕਿ ਕੀ ਕੰਪੈਰੀਜ਼ਨ ਸਾਡੀ ਜ਼ਿੰਦਗੀ ਦਾ ਇੱਕ ਜ਼ਰੂਰੀ ਅੰਗ ਆ ਜਾਂ ਫਿਰ ਹੋਣਾ ਚਾਹੀਦਾ। ਕੀ ਤੁਸੀਂ ਹੌਲੀ ਹੌਲੀ ਇਸ ਕੰਪੈਰੀਜ਼ਨ ਦੇ ਰੇਸ ਵਿੱਚ ਵੱਧ ਰਹੇ ਹੋ ਜਾਂ ਪਹੁੰਚ ਚੁੱਕੇ ਹੋ? ਜ਼ਰੂਰ ਇੱਕ ਵਾਰੀ ਸੋਚਣਾ ਤਾਂ ਬਣਦਾ ਹੈ।

0: जनगणना दी रात 11 अगस्त मंगलवार से। हर घर ले जनगणना पूरी करनी लाजमी है। जनगणना पूरी करन ले हाले भी समा है। census.abs.gov.au/punjabi ते जाओ जा 1-800-181-2227 ते फोन करो। ऑस्ट्रेलियाई अंकड़ा ब्यूरो कैनबरा वल्लो अधिकारत।
1: अपने सुपनिया दा घर बनाओ रिवर वॉक विच, जो है डेवलपमेंट विक्टोरिया दा एक प्रोजेक्ट। वेर वी दे दिल विच स्थित इस जीवंत अते स्थापित कम्युनिटी दा हिस्सा बनो। खरीदारी, आवाजाई अते पार्कलैंड दे नेड़े तुहाडा नवा घर। रिवर वॉक प्राइमरी स्कूल अते एस्पायर अर्ली एजुकेशन एंड किंडरगार्टन तो सिर्फ पैदल दूरी ते है। इथे वक वक प्लॉट साइजेस उपलब्ध हैं। सिर्फ 5% डिपॉजिट नाल खरीदो। होर जानकारी लई अते अपनी रुचि दर्ज करन लई आज ही myriverwalk.com.au ते जाओ।
2: ਹਾਂਜੀ, ਵਾਪਸ ਆ ਗਏ ਤੁਸੀਂ ਸੁਣ ਰਹੇ ਹੋ ਸਾਂਝੀਵਾਸ ਰੇਡੀਓ ਦਾ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਮੈਲਬਰਨ, ਤੇ ਇਸ ਪ੍ਰੋਗਰਾਮ ਨੂੰ ਤੁਸੀਂ 88.9 ਵਿਨ ਐਫਐਮ ਤੋਂ ਸੁਣ ਰਹੇ ਹੋ ਸ਼ਮਾ ਪੰਗੂ ਦੇ ਨਾਲ। ਆਸਟ੍ਰੇਲੀਆ ਵਿੱਚ ਰਹਿੰਦੇ ਹੋਏ ਆਪਣੇ ਬੱਚਿਆਂ ਦੇ ਨਾਲ ਕਨੈਕਸ਼ਨ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ, ਇਸ ਬਾਰੇ ਵੱਖਰੇ ਵੱਖਰੇ ਪਲੈਟਫਾਰਮਸ ਜਿਹੜੇ ਨੇ ਉਹ ਵੱਖ ਵੱਖ ਟਾਈਮ 'ਤੇ ਮੈਸੇਜ ਦਿੰਦੇ ਰਹਿੰਦੇ ਨੇ। ਪੰਜਾਬੀ ਪੇਰੈਂਟਸ ਦੇ ਨਾਲ ਵੀ ਗੱਲ ਹੁੰਦੀ ਰਹਿੰਦੀ ਆ ਜਦੋਂ ਕਿਤੇ ਮੌਕਾ ਮਿਲੇ। ਸਾਡੇ ਬੱਚੇ ਸਾਡੀ ਗੱਲ ਕਿਉਂ ਨਹੀਂ ਸਮਝਦੇ, ਇਹ ਇੱਕ ਜਿਹੜਾ ਸੈਂਟੈਂਸ ਆ ਉਹ ਤੁਸੀਂ ਵੀ ਸੁਣਿਆ ਹੋਵੇਗਾ ਅਤੇ ਸਾਨੂੰ ਵੀ ਸੁਣਨ ਨੂੰ ਮਿਲਦਾ ਆ, ਅਤੇ ਕਿਤੇ ਨਾ ਕਿਤੇ ਤੁਸੀਂ ਵੀ ਇਹ ਜ਼ਰੂਰ ਸੁਣਿਆ ਹੋਵੇਗਾ ਅਤੇ ਸੋਚਦੇ ਹੋਵੋਗੇ। ਅਤੇ ਬੱਚਿਆਂ ਦੀ ਸਾਈਡ ਸੁਣੋ ਅਤੇ ਉਹ ਕਹਿੰਦੇ ਨੇ ਕਿ ਸਾਡੇ ਪੇਰੈਂਟਸ ਸਾਨੂੰ ਸਮਝਦੇ ਨਹੀਂ। ਕੀ ਤੁਸੀਂ ਆਪਣੇ ਆਪ ਨੂੰ ਇਸ ਇਹਨਾਂ ਗੱਲਾਂ ਦੇ ਨਾਲ ਰਿਲੇਟ ਕਰ ਪਾਉਂਦੇ ਹੋ? ਪੇਰੈਂਟਸ, ਜੇ ਤੁਸੀਂ ਪੇਰੈਂਟ ਹੋ ਜਾਂ ਬੱਚੇ ਹੋ, ਇਹ ਦੋ ਗੱਲਾਂ ਤੁਸੀਂ ਜ਼ਰੂਰ ਸੋਚਦੇ ਵੀ ਹੋਵੋਗੇ ਅਤੇ ਜਾਂ ਫਿਰ ਤੁਸੀਂ ਸੁਣੀਆਂ ਵੀ ਹੋਣਗੀਆਂ ਕਿ ਪੇਰੈਂਟਸ ਕਹਿੰਦੇ ਨੇ ਕਿ ਸਾਡੇ ਬੱਚੇ ਸਾਡੀ ਗੱਲ ਨਹੀਂ ਕਿਉਂ ਨਹੀਂ ਸਮਝਦੇ, ਅਤੇ ਬੱਚੇ ਕਹਿੰਦੇ ਨੇ ਕਿ ਸਾਡੇ ਪੇਰੈਂਟਸ ਸਾਨੂੰ ਸਮਝਦੇ ਹੀ ਨਹੀਂ ਜਾਂ ਫਿਰ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ। ਹੁਣ ਇੱਥੇ ਇੰਟਰਸਟਿੰਗ ਗੱਲ ਇਹ ਆ ਕਿ ਦੋਵਾਂ ਨੂੰ ਇੱਕੋ ਕੰਪਲੇਂਟ ਆ ਕਿ ਪੇਰੈਂਟਸ ਕਹਿੰਦੇ ਆ ਕਿ ਬੱਚੇ ਗੱਲ ਨਹੀਂ ਸੁਣਦੇ, ਅਤੇ ਜਿਹੜੇ ਬੱਚੇ ਨੇ ਉਹ ਕਹਿੰਦੇ ਆ ਕਿ ਸਾਡੇ ਪੇਰੈਂਟਸ ਸਾਨੂੰ ਸਮਝਦੇ ਨਹੀਂ। ਪੰਜਾਬੀ ਮਾਈਗ੍ਰੈਂਟ ਫੈਮਿਲੀਜ਼ ਵਿੱਚ ਇੱਕ ਯੂਨੀਕ ਸਿਚੁਏਸ਼ਨ ਹੈ ਨਾ, ਮਤਲਬ ਕਿ ਅਰਾਊਂਡ 80-90% ਜਿਹੜੀਆਂ ਫੈਮਿਲੀਜ਼ ਨੇ ਉਹਨਾਂ ਦੇ ਵਿੱਚ ਇਹ ਇੱਕ ਯੂਨੀਕ ਸਿਚੁਏਸ਼ਨ ਹੁੰਦੀ ਆ ਕਿ ਪੇਰੈਂਟਸ ਜਿਹੜੇ ਆ ਉਹ ਇੱਕ ਕਲਚਰ ਵਿੱਚ ਪਲੇ ਹੁੰਦੇ ਆ ਅਤੇ ਦੂਸਰੇ ਪਾਸੇ ਜਿਹੜੇ ਬੱਚੇ ਨੇ ਉਹ ਦੂਸਰੇ ਕਲਚਰ ਵਿੱਚ ਪਲ ਰਹੇ ਨੇ। ਪੇਰੈਂਟਸ ਲਈ ਰਿਸਪੈਕਟ ਦਾ ਇੱਕ ਮੀਨਿੰਗ ਆ ਅਤੇ ਆਸਟ੍ਰੇਲੀਆ ਵਿੱਚ ਜਿਹੜੇ ਬੱਚੇ ਗਰੋ ਅਪ ਹੋ ਰਹੇ ਨੇ ਉਹਨਾਂ ਦੇ ਲਈ ਰਿਸਪੈਕਟ ਦਾ ਮੀਨਿੰਗ ਜਿਹੜਾ ਆ ਉਹ ਕੁਝ ਹੋਰ ਹੋ ਸਕਦਾ ਹੈ। ਬਟ ਸਾਨੂੰ ਕਈ ਵਾਰੀ ਇਸ ਤਰ੍ਹਾਂ ਲੱਗਦਾ ਹੈ ਕਿ ਮੇਰੇ ਸਾਹਮਣੇ ਆਰਗੂਮੈਂਟ ਨਾ ਕਰਨ, ਇਹ ਰਿਸਪੈਕਟ ਆ। ਬੱਚਾ ਸੋਚਦਾ ਕਿ ਮੈਨੂੰ ਆਪਣੀ ਓਪੀਨੀਅਨ ਜਿਹੜੀ ਆ ਉਹ ਦੱਸਣ ਦਿਓ, ਇਹ ਰਿਸਪੈਕਟ ਆ। ਦੋਵੇਂ ਹੀ ਰੋਂਗ ਨਹੀਂ ਆ, ਪਰ ਲੈਂਗੁਏਜ ਵੱਖਰੀ ਆ। ਇਸ ਗੈਪ ਨੂੰ ਬ੍ਰਿਜ ਕਰਨ ਲਈ ਤਿੰਨ ਛੋਟੀਆਂ ਗੱਲਾਂ। ਪਹਿਲੀ, ਹਰ ਕਨਵਰਸੇਸ਼ਨ ਨੂੰ ਲੈਕਚਰ ਨਾ ਬਣਾਓ। ਕਈ ਪੇਰੈਂਟਸ ਪੁੱਛਦੇ ਨੇ ਸਕੂਲ ਕਿਵੇਂ ਸੀ, ਬੱਚਾ ਕਹਿੰਦਾ ਗੁੱਡ, ਅਤੇ ਅਗਲਾ ਕੁਐਸਚਨ ਹੁੰਦਾ ਹੋਮਵਰਕ ਕੀਤਾ, ਅਤੇ ਤੀਸਰਾ ਕੁਐਸਚਨ ਹੁੰਦਾ ਹੈ ਕਿ ਮੈਥਸ ਵਿੱਚ ਮਾਰਕਸ ਕਿੰਨੇ ਆਏ। ਬੱਚਾ ਸੋਚਦਾ ਕਿ ਇੰਟਰਵਿਊ ਚੱਲ ਰਿਹਾ, ਕਦੇ ਪੁੱਛਿਆ ਕਿ ਅੱਜ ਸਕੂਲ ਵਿੱਚ ਸਭ ਤੋਂ ਫਨੀ ਕੀ ਹੋਇਆ, ਜਾਂ ਅੱਜ ਕਿਸ ਗੱਲ 'ਤੇ ਤੈਨੂੰ ਜਿਹੜਾ ਉਹ ਕਿਸੇ ਨੇ ਇਰੀਟੇਟ ਕੀਤਾ, ਜਾਂ ਤੂੰ ਇਰੀਟੇਟ ਹੋਇਆ ਜਾਂ ਨਹੀਂ ਹੋਇਆ, ਅਤੇ ਜੇ ਤੂੰ ਟੀਚਰ ਹੁੰਦਾ ਤਾਂ ਕੀ ਚੇਂਜ ਕਰਦਾ। ਇਹ ਇਹਨਾਂ ਸਵਾਲਾਂ ਦੇ ਨਾਲ ਜਿਹੜੀ ਕਨਵਰਸੇਸ਼ਨ ਆ ਉਹ ਖੁੱਲ੍ਹੇਗੀ। ਅਤੇ ਦੂਜੇ, ਬੱਚਿਆਂ ਨੂੰ ਪੰਜਾਬੀ ਕਲਚਰ ਦਿਓ ਪਰ ਗਿਲਟ ਨਾਲ ਨਹੀਂ। ਤੈਨੂੰ ਪੰਜਾਬੀ ਨਹੀਂ ਆਉਂਦੀ, ਸ਼ੇਮ ਆ, ਇਸ ਦੇ ਬਦਲੇ ਆਪਣੀਆਂ ਕਹਾਣੀਆਂ ਦੱਸੋ, ਦਾਦਾ ਦਾਦੀ ਨਾਨਾ ਨਾਨੀ ਦੀਆਂ ਯਾਦਾਂ ਦੱਸੋ, ਪੰਜਾਬੀ ਸੌਂਗਸ ਸੁਣੋ ਅਤੇ ਸੁਣਾਓ, ਪੰਜਾਬੀ ਖਾਣੇ ਦੇ ਪਿੱਛੇ ਦੀ ਸਟੋਰੀ ਦੱਸੋ। ਲੈਂਗੁਏਜ ਨੂੰ ਪਨਿਸ਼ਮੈਂਟ ਨਹੀਂ, ਇੱਕ ਕੁਨੈਕਸ਼ਨ ਬਣਾਓ। ਅਤੇ ਤੀਸਰੀ, ਬੱਚਿਆਂ ਨੂੰ ਉਹ ਸੇਫਟੀ ਦਿਓ ਕਿ ਮਿਸਟੇਕ ਕਰਕੇ ਵੀ ਉਹ ਘਰ ਆ ਸਕਣ, ਉਹਨਾਂ ਦੇ ਵਿੱਚ ਇੰਨਾ ਹੌਸਲਾ ਹੋਵੇ, ਇੰਨਾ ਟਰੱਸਟ ਹੋਵੇ ਕਿ ਜੇ ਉਹਨਾਂ ਨੇ ਕੋਈ ਗਲਤੀ ਕੀਤੀ ਆ ਤੇ ਉਹਨਾਂ ਦੀ ਸੇਫ ਜਗ੍ਹਾ ਜਿਹੜੀ ਆ ਉਹ ਸਿਰਫ ਤੇ ਸਿਰਫ ਉਹਨਾਂ ਦਾ ਘਰ ਆ, ਤੁਹਾਡਾ ਸਾਹਮਣਾ ਕਰਨਾ ਆ ਤੁਹਾਡੀਆਂ ਬਾਹਾਂ ਨੇ। ਪੇਰੈਂਟਿੰਗ ਦਾ ਅਲਟੀਮੇਟ ਜਿਹੜਾ ਗੋਲ ਆ ਉਹ ਪਰਫੈਕਟ ਚਾਈਲਡ ਨਹੀਂ ਹੈ। ਗੋਲ ਇਹ ਹੋਣਾ ਚਾਹੀਦਾ ਹੈ ਕਿ ਜੇ ਮੇਰਾ ਬੱਚਾ ਮੁਸੀਬਤ ਵਿੱਚ ਹੋਵੇ ਤੇ ਉਸਨੂੰ ਸਭ ਤੋਂ ਪਹਿਲਾਂ ਮੇਰਾ ਨਾਂ ਯਾਦ ਆਵੇ, ਉਸਨੂੰ ਸਭ ਤੋਂ ਪਹਿਲਾਂ ਇਹ ਲੱਗੇ ਕਿ ਮੇਰਾ ਘਰ ਸੇਫ ਆ, ਮੈਂ ਕਿਹੜਾ ਵੇਲਾ ਹੋਵੇ ਆਪਣੇ ਘਰ ਪਹੁੰਚਾਂ, ਮੈਂ ਆਪਣੇ ਪਰਿਵਾਰ ਦੇ ਵਿੱਚ ਪਹੁੰਚਾਂ। ਪਰਿਵਾਰ ਦਾ ਮਾਹੌਲ ਇਸ ਤਰ੍ਹਾਂ ਦਾ ਹੋਣਾ ਚਾਹੀਦਾ। ਇਹ ਜਿਹੜੇ ਰਿਲੇਸ਼ਨਸ਼ਿਪਸ ਨੇ ਇਸ ਤਰ੍ਹਾਂ ਦੇ, ਇਹਨਾਂ ਨੂੰ ਬਣਾਉਣ ਵਾਸਤੇ ਸਾਲਾਂ ਸਾਲ ਲੱਗ ਜਾਂਦੇ ਨੇ। ਇਹ ਕਿਸੇ ਇੱਕ ਸੈਂਟੈਂਸ ਨਾਲ ਨਹੀਂ ਕਿ ਜੇ ਤੁਸੀਂ ਅੱਜ ਕਹਿ ਦਿਓ ਕਿ ਤੂੰ ਆਪਣੇ ਘਰ ਨੂੰ ਸੇਫ ਸਮਝਣਾ, ਤੂੰ ਸਿਰਫ ਮੇਰੇ ਕੋਲ ਜਦੋਂ ਆ ਤੂੰ ਉਦੋਂ ਸਿਰਫ ਆਪਣੇ ਆਪ ਨੂੰ ਸੇਫ ਸਮਝਣਾ, ਨਹੀਂ। ਬੱਚੇ ਨੂੰ ਖੁਦ ਫੀਲ ਹੋਵੇ ਕਿ ਮੇਰੇ ਪਰਿਵਾਰ ਦੀਆਂ ਬਾਹਾਂ ਮੇਰੇ ਵਾਸਤੇ ਸੇਫ ਅਤੇ ਸਿਕਿਓਰ ਜਗ੍ਹਾ ਹੈ, ਮੇਰਾ ਘਰ, ਭਾਵੇਂ ਮੈਂ ਜੋ ਮਰਜ਼ੀ ਕੀਤਾ ਆ। ਇਹ ਨਹੀਂ ਕਿ ਬੱਚਾ ਗਲਤੀਆਂ 'ਤੇ ਗਲਤੀਆਂ ਕਰਦਾ ਜਾਵੇ, ਉਹਦੇ ਵਾਸਤੇ ਵੀ ਸਾਨੂੰ ਤਿਆਰ ਹੋਣਾ ਚਾਹੀਦਾ ਕਿ ਅਸੀਂ ਕਿਸ ਤਰ੍ਹਾਂ ਦਾ ਮਾਹੌਲ ਬੱਚਿਆਂ ਨੂੰ ਦੇ ਰਹੇ ਹਾਂ। ਇਹ ਨਹੀਂ ਕਿ ਗਲਤੀਆਂ ਕਰਕੇ ਆ ਕੇ ਫਿਰ ਉਹਦੇ ਉੱਤੇ ਵੀ ਕੰਮ ਕਰਨਾ ਪਵੇਗਾ। ਜਦੋਂ ਬੱਚਾ ਆ ਕੇ ਗਲਤੀ ਦੱਸੇਗਾ ਹੀ ਨਹੀਂ ਕਿ ਮੈਂ ਕੀ ਗਲਤ ਕੀਤਾ, ਅਤੇ ਗਲਤੀ ਨੂੰ ਸੁਧਾਰਨ ਦਾ ਮੌਕਾ ਫਿਰ ਕਦੋਂ ਮਿਲੇਗਾ? ਜੇ ਬੱਚਾ ਗਲਤੀ ਕਰਕੇ ਘਰ ਆ ਗਿਆ, ਉਹ ਸੇਫ ਫੀਲ ਕਰੇਗਾ, ਉਹਨੂੰ ਉਹ ਦੱਸੇਗਾ ਕਿ ਮੈਂ ਆ ਕੀਤਾ, ਅਤੇ ਤੁਸੀਂ ਪੇਰੈਂਟ ਹੋ, ਤੁਸੀਂ ਦੱਸ ਸਕੋਗੇ ਕਿ ਹਾਂ ਇਹ ਸਹੀ ਸੀ ਜਾਂ ਗਲਤ ਸੀ ਅਤੇ ਇਹਨੂੰ ਦੁਬਾਰਾ ਨਹੀਂ ਕਰਨਾ। ਜੇ ਉਹਦੇ ਨਾਲ ਕੁਛ ਗਲਤ ਹੋਇਆ ਤਾਂ ਉਸ ਗਲਤੀ ਤੋਂ ਦੁਬਾਰਾ ਕਿਸ ਤਰ੍ਹਾਂ ਬਚਣਾ, ਇਹ ਪਰਿਵਾਰ ਦੇ ਮਾਹੌਲ 'ਤੇ, ਪਰਿਵਾਰ ਦਾ ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ ਨਾ ਕਿ ਪਰਿਵਾਰ ਦਾ ਇਨਵਾਇਰਮੈਂਟ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ, ਇਹ ਸਾਰਾ ਅਤੇ ਸਾਰਾ ਉਹਦੇ ਉੱਤੇ ਨਿਰਭਰ ਕਰਦਾ, ਉਹਦੇ ਉੱਪਰ ਡਿਪੈਂਡ ਕਰਦਾ। ਅਤੇ ਇਸ ਇਨਵਾਇਰਮੈਂਟ ਨੂੰ ਬਣਾਉਣਾ ਜਿਹੜਾ ਉਹ ਪੇਰੈਂਟਸ ਦੇ ਉੱਪਰ ਡਿਪੈਂਡ ਕਰਦਾ ਆ।

ਲਓ ਜੀ, ਪਹਿਲਾ ਘੰਟਾ ਕਿੱਥੇ ਲੰਘ ਗਿਆ ਪਤਾ ਵੀ ਨਹੀਂ ਲੱਗਿਆ। ਤੇ ਜੇ ਤੁਸੀਂ ਸਾਡੇ ਨਾਲ ਹੁਣੇ ਹੁਣੇ ਜੁੜੇ ਹੋ ਤੇ ਮੇਰੇ ਵੱਲੋਂ ਯਾਨੀ ਕਿ ਸ਼ਮਾ ਪੰਗੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਤੁਸੀਂ ਆਪਣਾ ਮਾਰਨਿੰਗ ਸ਼ੋ ਸੁਣ ਰਹੇ ਹੋ 88.9 ਵਿਨ ਐਫ ਐਮ ਤੋਂ, ਸਤਿ ਸ਼੍ਰੀ ਅਕਾਲ ਮੈਲਬਨ। ਤੇ ਅਗਲੇ ਘੰਟੇ ਵਿੱਚ ਆਪਾਂ ਗੱਲਾਂ ਕਰਾਂਗੇ ਆਸਟ੍ਰੇਲੀਆ ਦੇ ਪ੍ਰੋਪਰਟੀ ਤੇ ਕੋਸਟ ਆਫ ਲਿਵਿੰਗ ਇਨਵਾਇਰਮੈਂਟ ਦੀ, ਮਾਈਗ੍ਰੇਸ਼ਨ ਨਾਲ ਜੁੜੇ ਹੋਏ ਕੁਝ ਅਪਡੇਟਸ ਤੇ ਸਿਹਤ ਦੀ ਗੱਲ ਕਰਾਂਗੇ। ਤੇ ਪਹਿਲਾ ਘੰਟਾ ਲੰਘ ਚੁੱਕਿਆ, ਜੇ ਤੁਸੀਂ ਮਿਸ ਕਰ ਗਏ ਹੋ ਤੇ ਕੋਈ ਗੱਲ ਨਹੀਂ, ਇਸ ਅਗਲੇ ਘੰਟੇ ਵਿੱਚ ਸਾਡੇ ਨਾਲ ਸਾਥ ਬਣਾਈ ਰੱਖਿਓ, ਕਿਉਂਕਿ ਇੱਕ ਘੰਟਾ ਆਪਾਂ ਹੋਰ ਗੱਲਾਂ ਬਾਤਾਂ ਕਰਾਂਗੇ ਤੇ ਸੁਣਾਂਗੇ ਕੁਝ ਮਿਊਜ਼ਿਕ।

ਹਾਂਜੀ ਵੈਲਕਮ ਬੈਕ ਜੀ। ਸਵੇਰ ਦੇ 9:01 ਤੇ 44 ਸੈਕਿੰਡ ਹੋ ਚੁੱਕੇ ਨੇ ਸਟੂਡੀਓ ਦੇ ਵਿੱਚ, ਤੇ ਕਈ ਲਿਸਨਰ ਜਿਹੜੇ ਨੇ ਉਹ ਹੁਣੇ ਹੁਣੇ ਆਫਿਸ ਪਹੁੰਚੇ ਹੋਣੇ ਨੇ, ਤੇ ਕਈ ਟ੍ਰੇਡਿਸ ਦਾ ਤੇ ਅੱਧਾ ਦਿਨ ਜਿਹੜਾ ਉਹ ਆਲਮੋਸਟ ਫਿਨਿਸ਼ ਹੋ ਚੁੱਕਾ ਆ, ਤੇ ਜਿਹੜੇ ਬਿਜ਼ਨਸ ਓਨਰਸ ਨੇ ਤੇ ਸਾਨੂੰ ਸੁਣ ਰਹੇ ਨੇ, ਉਹਨਾਂ ਦਾ ਦਿਨ ਘੜੀ ਨਾਲ ਨਹੀਂ ਫੋਨ ਕਾਲਸ ਨਾਲ ਸ਼ੁਰੂ ਹੁੰਦਾ। ਚਲੋ ਦੂਸਰੇ ਘੰਟੇ ਦੀ ਸ਼ੁਰੂਆਤ ਇੱਕ ਲਾਈਨ ਨਾਲ ਕਰਦੇ ਹਾਂ ਕਿ ਪੈਸਾ ਜ਼ਿੰਦਗੀ ਦਾ ਮਕਸਦ ਨਹੀਂ, ਪਰ ਪੈਸੇ ਦੀ ਪਲੈਨਿੰਗ ਨਾ ਹੋਵੇ ਤਾਂ ਜ਼ਿੰਦਗੀ ਦਾ ਬਹੁਤ ਸਮਾਂ ਜਿਹੜਾ ਉਹ ਟੈਨਸ਼ਨ ਵਿੱਚ ਲੰਘ ਸਕਦਾ। ਅਤੇ ਇਸੇ ਕਰਕੇ ਅਗਲੀ ਗੱਲ ਜਿਹੜੀ ਆ ਉਹ ਆਪਾਂ ਪ੍ਰੋਪਰਟੀ ਅਤੇ ਹਾਊਸ ਹੋਲਡ ਫਾਈਨੈਂਸਿਸ ਦੀ ਕਰਾਂਗੇ। ਆਸਟ੍ਰੇਲੀਆ ਵਿੱਚ ਪੰਜਾਬੀ ਕਮਿਊਨਿਟੀ ਦਾ ਪ੍ਰੋਪਰਟੀ ਨਾਲ ਖਾਸ ਇਮੋਸ਼ਨਲ ਕਨੈਕਸ਼ਨ ਆ। ਅਸਲ ਵਿੱਚ ਆਸਟ੍ਰੇਲੀਆ ਵਿੱਚ ਨਹੀਂ ਕਹਿ ਸਕਦੇ, ਆਪਾਂ ਇਹ ਕਹਿ ਸਕਦੇ ਹਾਂ ਕਿ ਪੰਜਾਬੀ ਜਿੱਥੇ ਜਿੱਥੇ ਵੀ ਜਾਂਦੇ ਆ ਦੁਨੀਆ ਦੇ ਵਿੱਚ, ਕਿਸੇ ਵੀ ਦੇਸ਼ ਵਿੱਚ ਚਲੇ ਜਾਣ, ਕੈਨੇਡਾ, ਅਮੈਰੀਕਾ, ਇੰਗਲੈਂਡ, ਉਹਨਾਂ ਦਾ ਇੱਕ ਇਮੋਸ਼ਨਲ ਕਨੈਕਸ਼ਨ ਹੁੰਦਾ ਆ ਪ੍ਰੋਪਰਟੀ ਨੂੰ ਲੈ ਕੇ। ਸਾਡੇ ਲਈ ਘਰ ਸਿਰਫ ਇਨਵੈਸਟਮੈਂਟ ਨਹੀਂ ਹੁੰਦੇ, ਘਰ ਦਾ ਮਤਲਬ ਸਿਕਿਉਰਿਟੀ ਹੁੰਦਾ ਆ, ਅਤੇ ਘਰ ਦਾ ਮਤਲਬ ਹੁਣ ਕੋਈ ਲੈਂਡਲੋਰਡ ਜਿਹੜਾ ਆ ਉਹ ਸਾਨੂੰ ਨੋਟਿਸ ਨਹੀਂ ਦੇਵੇਗਾ, ਅਤੇ ਕੋਈ ਲੈਂਡਲੋਰਡ ਆ ਕੇ ਸਾਡੇ ਡੋਰ ਦੇ ਉੱਪਰ ਨੌਕ ਕਰਕੇ ਸਾਡੇ ਕੋਲੋਂ ਕਿਰਾਇਆ ਨਹੀਂ ਮੰਗੇਗਾ। ਘਰ ਦਾ ਮਤਲਬ ਬੱਚਿਆਂ ਲਈ ਆਪਣੀ ਥਾਂ, ਪਰ ਹੋਮ ਓਨਰਸ਼ਿਪ ਦੇ ਨਾਲ ਪ੍ਰੈਸ਼ਰ ਵੀ ਆਉਂਦਾ ਆ, ਮੋਰਗੇਜ, ਰੇਟਸ, ਇੰਸ਼ੋਰੈਂਸ, ਮੇਨਟੇਨੈਂਸ, ਬੋਡੀ ਕੋਪਰੇਟ ਜੇ ਤੁਹਾਡੇ ਉੱਪਰ ਇਹ ਅਪਲਾਈ ਹੁੰਦੀ ਆ ਤਾਂ, ਅਤੇ ਫਿਰ ਇੰਟਰਸਟ ਰੇਟਸ। ਇਸ ਵੇਲੇ ਜਿਹੜੇ ਪ੍ਰੋਪਰਟੀ ਪ੍ਰਾਈਸਿਸ ਦੇ ਨੈਸ਼ਨਲ ਫਿਗਰਸ ਵਿੱਚ ਸੋਫਟਨੈਸ ਨਜ਼ਰ ਆ ਰਹੀ ਆ, ਪਰ ਇਸ ਨੂੰ ਅਸੀਂ ਆਟੋਮੈਟਿਕਲੀ ਹੁਣ ਬੈਸਟ ਟਾਈਮ ਟੂ ਬਾਏ ਜਾਂ ਬਿਲਕੁਲ ਹੀ ਬਾਏ ਨਾ ਕਰੋ, ਇਸ ਵਿੱਚ ਕਨਵਰਟ ਨਾ ਕਰੀਏ। ਜੇ ਤੁਸੀਂ ਪ੍ਰੋਪਰਟੀ ਬਾਰੇ ਸੋਚ ਰਹੇ ਹੋ ਤਾਂ ਚਾਰ ਜਿਹੜੇ ਕੁਐਸਚਨਸ ਨੇ ਉਹ ਸਾਨੂੰ ਆਪਣੇ ਆਪ ਨੂੰ ਜ਼ਰੂਰ ਪੁੱਛਣੇ ਚਾਹੀਦੇ ਆ। ਪਹਿਲਾ ਕੁਐਸਚਨ ਇਹ ਹੋਣਾ ਚਾਹੀਦਾ ਕਿ ਜੇ ਮੋਰਗੇਜ ਪੇਮੈਂਟ ਵੱਧ ਜਾਵੇ ਤਾਂ ਕੀ ਬਜਟ ਜਿਹੜਾ ਮੇਰਾ ਉਹ ਸਰਵਾਈਵ ਕਰੇਗਾ ਜਾਂ ਨਹੀਂ ਕਰੇਗਾ। ਅਤੇ ਦੂਸਰਾ ਸਵਾਲ ਜਿਹੜਾ ਆ ਉਹ ਹੋਣਾ ਚਾਹੀਦਾ ਕਿ ਐਮਰਜੈਂਸੀ ਫੰਡ ਹੈ ਜਾਂ ਨਹੀਂ ਹੈ। ਅਤੇ ਤੀਸਰਾ ਸਵਾਲ, ਇਹ ਪ੍ਰੋਪਰਟੀ ਲਾਈਫ ਸਟਾਈਲ ਲਈ ਹੈ ਜਾਂ ਫਿਰ ਇਨਵੈਸਟਮੈਂਟ ਲਈ। ਅਤੇ ਚੌਥਾ ਸਵਾਲ ਕਿ ਜੇ ਪ੍ਰਾਈਸ 2-3 ਸਾਲ ਨਾ ਵੀ ਵਧੇ ਤਾਂ ਕੀ ਡਿਸੀਜਨ ਫਿਰ ਵੀ ਸਾਡਾ ਜਿਹੜਾ ਹੈ ਉਹ ਜਿਹੜਾ ਅਸੀਂ ਡਿਸੀਜਨ ਲੈ ਰਹੇ ਹਾਂ ਪ੍ਰੋਪਰਟੀ ਬਾਰੇ ਉਹ ਸੈਂਸ ਬਣਾਉਂਦਾ ਜਾਂ ਫਿਰ ਨਹੀਂ ਬਣਾਉਂਦਾ। ਪੰਜਾਬੀ ਕਮਿਊਨਿਟੀ ਵਿੱਚ ਕਈ ਵਾਰੀ ਜਿਹੜਾ ਆ ਇਹ ਪ੍ਰੈਸ਼ਰ ਹੋ ਸਕਦਾ ਤੁਸੀਂ ਵੀ ਫੀਲ ਕੀਤਾ ਹੋਵੇ, ਜੇ ਨਹੀਂ ਤਾਂ ਸ਼ਾਇਦ ਤੁਹਾਡੇ ਵਾਸਤੇ ਇਹ ਇੱਕ ਨਵੀਂ ਗੱਲ ਹੋਵੇ। ਖਾਸ ਕਰਕੇ ਆਪਣੀ ਕਮਿਊਨਿਟੀ ਵਿੱਚ ਇਹ ਪ੍ਰੈਸ਼ਰ ਹੁੰਦਾ ਕਿ ਫਲਾਣੇ ਨੇ ਜਿਹੜੇ ਮੇਰੇ ਦੋਸਤ ਨੇ ਜਾਂ ਕਿਸੇ ਰਿਸ਼ਤੇਦਾਰ ਨੇ ਉਹਨੇ 2 ਘਰ ਲੈ ਲਏ ਅਤੇ ਤੁਸੀਂ ਹਾਲੇ ਰੈਂਟ 'ਤੇ ਹੀ ਹੋ। ਕਈ ਲੋਕ ਪੁੱਛ ਲੈਂਦੇ ਨੇ ਜੀ ਸਾਨੂੰ ਉਹਨਾਂ ਵਿੱਚੋਂ ਨਹੀਂ ਬਣਨਾ। ਅਤੇ ਜਿਹੜਾ ਕੋਈ ਬੰਦਾ ਰੈਂਟ 'ਤੇ ਰਹਿੰਦਾ ਆ ਉਹਨੂੰ ਅਸੀਂ ਫੇਲੀਅਰ ਨਹੀਂ ਸਮਝਣਾ ਕਿ ਉਹ ਹਾਲੇ ਤੱਕ ਰੈਂਟ 'ਤੇ ਰਹੀ ਜਾਂਦਾ ਅਤੇ ਉਹ ਬੰਦਾ ਜ਼ਿੰਦਗੀ ਵਿੱਚ ਸਕਸੈਸਫੁੱਲ ਨਹੀਂ ਹੋਇਆ। ਜਿਹੜਾ ਘਰ ਨੂੰ ਓਨ ਕਰਨਾ, ਘਰ ਦੀ ਜਿਹੜੀ ਓਨਰਸ਼ਿਪ ਆ, ਇਹ ਆਟੋਮੈਟਿਕਲੀ ਤੁਹਾਨੂੰ ਸਕਸੈਸਫੁੱਲ ਨਹੀਂ ਬਣਾਉਂਦਾ, ਕਿਉਂਕਿ ਜਿਹੜੀਆਂ ਘਰ ਦੇ ਨਾਲ ਜ਼ਿੰਮੇਵਾਰੀਆਂ ਆਉਂਦੀਆਂ ਨੇ ਉਹਦੇ ਨਾਲ ਸਟ੍ਰੈਸ ਵੱਧਦਾ ਆ ਅਤੇ ਹਰ ਇੱਕ ਦੀ ਸਿਚੁਏਸ਼ਨ ਜਿਹੜੀ ਆ ਉਹ ਵੱਖਰੀ ਵੱਖਰੀ ਹੁੰਦੀ ਆ। ਫਾਈਨੈਂਸ਼ੀਅਲ ਡਿਸੀਜਨਸ ਉਹ ਚੰਗਾ ਆ ਜਿਹੜਾ ਸਾਡੇ ਪਰਿਵਾਰ ਨੂੰ ਸਸਟੇਨੇਬਲ ਲਾਈਫ ਦੇਵੇ, ਨਾ ਕਿ ਜਿਹੜਾ ਦੂਜੇ ਲੋਕਾਂ ਨੂੰ ਇੰਪ੍ਰੈਸਿਵ ਲੱਗੇ ਅਤੇ ਸਾਡਾ ਡਿਸੀਜਨ ਦੂਸਰੇ ਲੋਕਾਂ ਨੂੰ ਇੰਪ੍ਰੈਸ ਕਰਨ ਵਾਸਤੇ ਹੋਣਾ ਹੀ ਨਹੀਂ ਚਾਹੀਦਾ। ਇਹ ਸਾਨੂੰ ਆਪਣੇ ਆਪ ਨਾਲ ਇੱਕ ਕਹਿੰਦੇ ਹੁੰਦੇ ਨਾ ਕਿ ਪ੍ਰਣ ਕਰ ਲੈਣਾ ਚਾਹੀਦਾ ਕਿ ਮੈਂ ਕੋਈ ਵੀ ਕੰਮ ਦੂਸਰੇ ਨੂੰ ਇੰਪ੍ਰੈਸ ਕਰਨ ਵਾਸਤੇ ਨਹੀਂ ਕਰਨਾ। ਕੰਮ ਉਹ ਕਰੋ ਜਿਹਦੇ ਵਿੱਚ ਤੁਹਾਨੂੰ ਖੁਸ਼ੀ ਮਿਲੇ। ਜੇ ਘਰ ਲੈ ਕੇ ਖੁਸ਼ੀ ਮਿਲਦੀ ਆ ਤਾਂ ਬਾਕੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਜਿਨ੍ਹਾਂ ਦੇ ਆਪਾਂ 4 ਕੁਐਸਚਨ ਕੀਤੇ ਨੇ ਉਹਨਾਂ ਸਾਰਿਆਂ ਦੀ ਜਵਾਬ ਹਾਂ ਵਿੱਚ ਸੀ ਤਾਂ ਜ਼ਰੂਰ ਕਰ ਲਵੋ। ਅਤੇ ਇੱਕ ਇੰਪੋਰਟੈਂਟ ਜਿਹੜੀ ਗੱਲ ਆ ਉਹ ਇਹ ਆ ਕਿ ਪ੍ਰੋਪਰਟੀ ਏਜੰਟ, ਮੋਰਗੇਜ ਬ੍ਰੋਕਰ, ਅਕਾਊਂਟੈਂਟ ਅਤੇ ਫਾਈਨੈਂਸ਼ੀਅਲ ਐਡਵਾਈਜ਼ਰ ਸਭ ਦੇ ਰੋਲਸ ਜਿਹੜੇ ਨੇ ਉਹ ਵੱਖਰੇ ਵੱਖਰੇ ਨੇ।
ਡਿਸੀਜਨ ਲੈਣ ਤੋਂ ਪਹਿਲਾਂ ਸਾਨੂੰ ਰੈਲੀਵੈਂਟ ਕੁਆਲੀਫਾਈਡ ਪ੍ਰੋਫੈਸ਼ਨਲ ਐਡਵਾਈਸ ਲੈਣਾ ਸੈਂਸੀਬਲ ਹੁੰਦਾ ਆ ਅਤੇ ਕਰਨਾ ਚਾਹੀਦਾ ਆ। ਇਹ ਰੇਡੀਓ ਪ੍ਰੋਗਰਾਮ ਜਿਹੜਾ ਇਹ ਡਿਸਕਸ਼ਨ ਹੋ ਸਕਦੀ ਆ, ਪਰਸਨਲ ਫਾਈਨੈਂਸ਼ੀਅਲ ਐਡਵਾਈਸ ਨਹੀਂ। ਅਸੀਂ ਇੱਥੇ ਰੇਡੀਓ ਦੇ ਉੱਪਰ ਉਹ ਗੱਲਾਂ ਕਰ ਸਕਦੇ ਹਾਂ ਜਿਹੜੀਆਂ ਅਸੀਂ ਕਮਿਊਨਿਟੀ ਦੇ ਵਿੱਚੋਂ ਸੁਣਦੇ ਹਾਂ, ਫੀਲ ਕਰਦੇ ਹਾਂ, ਸੋਸ਼ਲ ਮੀਡੀਆ ਦੇ ਉੱਪਰ ਅਸੀਂ ਓਬਜ਼ਰਵ ਕਰਦੇ ਹਾਂ, ਉਹ ਗੱਲਾਂ ਅਸੀਂ ਇੱਥੇ ਕਰ ਸਕਦੇ ਹਾਂ। ਸਾਡੀ ਗੱਲ ਜਿਹੜੀ ਆ ਉਹ ਕੋਈ ਵੀ ਤੁਹਾਡੇ ਵਾਸਤੇ ਡਿਸੀਜਨ ਲੈਣ ਵਾਸਤੇ ਹੈਲਪਫੁਲ ਹੋ ਸਕਦੀ ਆ, ਬਟ ਕੋਈ ਐਡਵਾਈਸ ਨਹੀਂ। ਇਹਦੇ ਵਾਸਤੇ ਤੁਸੀਂ ਜਿਹੜੇ ਕੁਆਲੀਫਾਈਡ ਪ੍ਰੋਫੈਸ਼ਨਲਸ ਨੇ ਉਹਨਾਂ ਕੋਲੋਂ ਐਡਵਾਈਸ ਲਵੋ। ਔਰ ਇਹ ਗੱਲ ਬਹੁਤ ਹੀ, ਇੱਕ ਵਾਰੀ ਮੈਂ ਫਿਰ ਬਹੁਤ ਜ਼ੋਰ ਦੇ ਕੇ ਕਹਾਂਗੀ ਕਿ ਬਹੁਤ ਇੰਪੋਰਟੈਂਟ ਆ ਕਿ ਪ੍ਰੋਪਰਟੀ ਏਜੰਟ ਕੋਲੋਂ ਸਿਰਫ ਪ੍ਰੋਪਰਟੀ ਦੀ ਐਡਵਾਈਸ ਲਵੋ, ਮੋਰਗੇਜ ਬ੍ਰੋਕਰ ਕੋਲੋਂ ਮੋਰਗੇਜ ਬ੍ਰੋਕਰ ਆਪਣੇ ਮੋਰਗੇਜ ਦੀ ਐਂਡ ਮੋਰਗੇਜ ਰਿਲੇਟਡ, ਅਤੇ ਜਿਹੜਾ ਅਕਾਊਂਟੈਂਟ ਜਾਂ ਫਾਈਨੈਂਸ਼ੀਅਲ ਐਡਵਾਈਜ਼ਰ ਆ ਉਹਦੇ ਕੋਲੋਂ ਤੁਸੀਂ ਆਪਣੇ ਫਾਈਨੈਂਸਿਸ ਦੀ ਐਡਵਾਈਸ ਲਵੋ। ਕਿਉਂਕਿ ਜਿਹੜਾ ਮੋਰਗੇਜ ਬ੍ਰੋਕਰ ਆ ਉਹਨੂੰ ਪ੍ਰੋਪਰਟੀ ਦੇ ਬਾਰੇ ਨਹੀਂ ਪਤਾ, ਜਿਹੜਾ ਪ੍ਰੋਪਰਟੀ ਏਜੰਟ ਆ ਉਹਨੂੰ ਮੋਰਗੇਜ ਬਾਰੇ ਨੌਲੇਜ ਨਹੀਂ ਹੈਗੀ, ਜਾਂ ਇਹ ਫਿਰ ਦੋਵੇਂ ਇਹਨਾਂ ਕੋਲ ਅਕਾਊਂਟਿੰਗ ਦੀ ਜਾਂ ਫਿਰ ਫਾਈਨੈਂਸ਼ੀਅਲ ਐਡਵਾਈਜ਼ਰੀ ਦੀ ਜਿਹੜੀ ਨੌਲੇਜ ਆ ਉਹ ਨਹੀਂ ਹੈਗੀ। ਸੋ ਇਹਨਾਂ ਕੋਲੋਂ ਤੁਸੀਂ ਜਿਸ ਪ੍ਰੋਫੈਸ਼ਨ ਦੇ ਵਿੱਚ ਇਹ ਮਾਹਰ ਨੇ ਸਿਰਫ ਅਤੇ ਸਿਰਫ ਉਹਨਾਂ ਕੋਲੋਂ ਉਹੀ ਤੁਸੀਂ ਐਡਵਾਈਸ ਲਵੋ, ਦੂਸਰੀਆਂ ਨਹੀਂ। ਕਿਉਂਕਿ ਜੇ ਤੁਸੀਂ ਹਰ ਇੱਕ ਬੰਦੇ ਕੋਲੋਂ ਹਰ ਇੱਕ ਤਰ੍ਹਾਂ ਦੀ ਐਡਵਾਈਸ ਲੈਣੀ ਸ਼ੁਰੂ ਕਰ ਦੋਗੇ ਤਾਂ ਫਿਰ ਕਿਤੇ ਨਾ ਕਿਤੇ ਗਲਤੀ ਹੋਣ ਦੀ ਸੰਭਾਵਨਾ ਜ਼ਰੂਰ ਆ।

ਹਾਂਜੀ ਵਾਪਸ ਆ ਗਿਆ, ਤੁਸੀਂ ਸੁਣ ਰਹੇ ਹੋ ਸਾਂਝੀ ਵਾਸ ਰੇਡੀਓ ਦਾ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਮੈਲਬਰਨ, ਅਤੇ ਹੁਣ ਇੱਕ ਛੋਟੀ ਜਿਹੀ ਹੈਲਥ ਕਨਵਰਸੇਸ਼ਨ, ਅਤੇ ਖਾਸ ਕਰਕੇ ਸਾਡੇ ਪੇਰੈਂਟਸ ਅਤੇ ਓਲਡਰ ਲਿਸਨਰਸ ਵਾਸਤੇ। ਆਸਟ੍ਰੇਲੀਆ ਵਿੱਚ ਵਿੰਟਰ ਰੈਸਪੀਰੇਟਰੀ ਵਾਇਰਸ ਸੀਜ਼ਨ ਆਮ ਤੌਰ 'ਤੇ ਸਪਤੰਬਰ ਤੱਕ ਐਕਸਟੈਂਡ ਕਰ ਸਕਦਾ ਹੈ। ਆਸਟ੍ਰੇਲੀਅਨ ਗਵਰਨਮੈਂਟ ਹੈਲਥ ਐਡਵਾਈਸ ਮੁਤਾਬਕ ਇਨਫਲੂਐਂਜ਼ਾ, ਕੋਵਿਡ 19 ਅਤੇ RSV ਕੁਝ ਓਲਡਰ ਪੀਪਲ ਲਈ ਸੀਰੀਅਸ ਇਲਨੈਸ ਦਾ ਰਿਸਕ ਬਣ ਸਕਦੇ ਨੇ। ਅਤੇ ਜਿਹੜੇ ਐਲੀਜੀਬਲ ਲੋਕ ਨੇ ਉਹ ਆਪਣੇ ਵੈਕਸੀਨੇਸ਼ਨ ਅਪ ਟੂ ਡੇਟ ਰੱਖਣ ਬਾਰੇ GP ਜਾਂ ਫਾਰਮਾਸਿਸਟ ਨਾਲ ਚੈੱਕ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ, ਅਤੇ ਉਹ ਜ਼ਰੂਰ ਚੈੱਕ ਕਰਨ, ਖਾਸ ਕਰਕੇ ਆਪਣੇ GP ਦੇ ਨਾਲ। ਅਤੇ ਪਰ ਅੱਜ ਮੈਡੀਸਨ ਨਾਲੋਂ ਵੱਧ ਇੱਕ ਹੈਬਿਟ ਦੀ ਗੱਲ ਕਰਨੀ ਮੈਂ ਤੁਹਾਡੇ ਨਾਲ, ਕਿ ਸਾਡੇ ਪੰਜਾਬੀ ਘਰਾਂ ਵਿੱਚ ਇੱਕ ਪਰਸਨ ਅਕਸਰ ਸਭ ਦਾ ਖਿਆਲ ਰੱਖਦਾ, ਮਾਂ ਹੋਵੇ, ਪਿਤਾ, ਦਾਦੀ, ਨਾਨੀ, ਅਤੇ ਜਾਂ ਫਿਰ ਉਹ ਫੈਮਿਲੀ ਮੈਂਬਰ ਜਿਹੜਾ ਹਰ ਕਿਸੇ ਲਈ ਅਵੇਲੇਬਲ ਆ। ਪਰ ਜਦੋਂ ਉਹਨੂੰ ਪੁੱਛੋ ਤੁਸੀਂ ਠੀਕ ਹੋ, ਤਾਂ ਜਵਾਬ ਮੈਨੂੰ ਕੀ ਹੋਣਾ। ਇਹ ਸੈਂਟੈਂਸ ਜਿਹੜਾ ਪੰਜਾਬੀਆਂ ਦੀ ਅਨਓਫਿਸ਼ੀਅਲ ਮੈਡੀਕਲ ਸਰਟੀਫਿਕੇਟ ਆ। ਕੀ ਤੁਹਾਡੇ ਘਰ ਵਿੱਚ ਇਸ ਤਰ੍ਹਾਂ ਹੁੰਦਾ ਹੈ? ਪਰ ਸਰੀਰ ਕਈ ਵਾਰੀ ਮੈਨੂੰ ਕੀ ਹੋਣਾ ਨਹੀਂ ਸੁਣਦਾ। ਰੂਟੀਨ ਚੈੱਕਅਪਸ ਕਰਵਾਉਣਾ ਵੀਕਨੈਸ ਨਹੀਂ, ਰੈਸਟ ਲੈਣਾ ਲੇਜ਼ੀਨੈਸ ਨਹੀਂ, ਮੈਂਟਲ ਸਟ੍ਰੈਸ ਬਾਰੇ ਗੱਲ ਕਰਨਾ ਕਰੈਕਟਰ ਦੀ ਕਮੀ ਨਹੀਂ, ਅਤੇ ਜੇ ਤੁਸੀਂ ਵੀਕਸ ਤੋਂ ਫਿਜ਼ੀਕਲੀ ਜਾਂ ਇਮੋਸ਼ਨਲੀ ਅਨਫੀਲ ਵੈਲ ਕਰ ਰਹੇ ਹੋ, ਤਾਂ ਪ੍ਰੋਫੈਸ਼ਨਲ ਹੈਲਪ ਲੈਣਾ ਸਭ ਤੋਂ ਜ਼ਿਆਦਾ ਸੈਂਸੀਬਲ ਰਹੇਗਾ। ਖਾਸ ਕਰਕੇ ਮਾਈਗ੍ਰੈਂਟਸ ਵਿੱਚ ਇੱਕ ਹੋਰ ਪ੍ਰੋਬਲਮ ਹੁੰਦੀ ਆ ਕਿ ਮੇਰੇ ਕੋਲ ਟਾਈਮ ਨਹੀਂ, ਪਰ ਹੈਲਥ ਜਿਹੜੀ ਆ ਉਹ ਖਰਾਬ ਹੋ ਜਾਵੇ ਤਾਂ ਟਾਈਮ ਆਪਣੇ ਆਪ ਬਣ ਜਾਂਦਾ। ਇਸ ਲਈ ਪ੍ਰੀਵੈਂਟਿਵ ਕੇਅਰ ਨੂੰ ਪ੍ਰਾਇਓਰਟੀ ਜ਼ਰੂਰ ਦਿਓ, ਅਤੇ ਇਹ ਸੈਗਮੈਂਟ ਜਨਰਲ ਅਵੇਅਰਨੈਸ ਲਈ ਆ, ਇੰਡੀਵਿਜੁਅਲ ਮੈਡੀਕਲ ਐਡਵਾਈਸ ਬਿਲਕੁਲ ਵੀ ਨਹੀਂ। ਆਪਣੇ GP ਜਾਂ ਐਪਰੋਪਰੀਏਟ ਹੈਲਥ ਪ੍ਰੋਫੈਸ਼ਨਲਸ ਨਾਲ ਗੱਲ ਜ਼ਰੂਰ ਕਰੋ, ਔਰ ਖਾਸ ਕਰਕੇ ਜਦੋਂ ਸਾਡਾ ਮੈਂਟਲ ਹੈਲਥ ਠੀਕ ਨਹੀਂ ਹੁੰਦੀ। ਅਤੇ ਮਾਈਗ੍ਰੈਂਟਸ ਦੀ ਇਹ ਪ੍ਰੋਬਲਮ ਹੁੰਦੀ ਆ ਕਿ ਜਾਂ ਤਾਂ ਉਹ ਕਹਿੰਦੇ ਆ ਕਿ ਮੇਰੇ ਕੋਲ ਟਾਈਮ ਹੈ ਨਹੀਂ, ਅਤੇ ਜਾਂ ਫਿਰ ਉਹ ਇਹ ਸੋਚਦੇ ਆ ਕਿ ਮੈਂ ਆਪਣੇ ਦਿਲ ਦੀ ਗੱਲ ਕਿਹਦੇ ਨਾਲ ਕਰਾਂ, ਮੇਰੇ ਕੋਲ ਕੋਈ ਇਨਸਾਨ ਅਜਿਹਾ ਨਹੀਂ ਜਿਹੜੇ ਮੇਰੇ ਇਹ ਮਨ ਦੇ ਹਾਲਾਤ ਨੇ, ਮੈਂ ਉਹਨਾਂ ਬਾਰੇ ਜੇ ਗੱਲ ਕਰਾਂ ਤਾਂ ਕੋਈ ਮੇਰੀ ਆਵਾਜ਼ ਸੁਣ ਸਕਦਾ, ਮੈਨੂੰ ਸਮਝ ਸਕਦਾ। ਆਮ ਤੌਰ 'ਤੇ ਫੈਮਲੀਜ਼ ਦੂਰ ਹੁੰਦੀਆਂ, ਫੋਨਸ ਦੇ ਉੱਪਰ ਉਨੀਆਂ ਗੱਲਾਂ ਨਹੀਂ ਹੋ ਸਕਦੀਆਂ। ਜੇ ਤੁਸੀਂ ਇਸ ਤਰ੍ਹਾਂ ਫੀਲ ਕਰਦੇ ਹੋ ਤਾਂ ਜ਼ਰੂਰ ਕੋਈ ਨਾ ਕੋਈ ਇੱਕ ਐਸਾ ਇਨਸਾਨ ਹੋਵੇਗਾ ਜਿਹਨੂੰ ਤੁਸੀਂ ਆਪਣੇ ਦਿਲ ਦੀ ਗੱਲ ਕਹਿ ਸਕਦੇ ਹੋ। ਤੁਸੀਂ ਕਿਸ ਤਰ੍ਹਾਂ ਫੀਲ ਕਰਦੇ ਹੋ, ਤੁਹਾਡੇ ਮਨ ਦੇ ਕੀ ਹਾਲਾਤ ਨੇ, ਤੁਸੀਂ ਜ਼ਰੂਰ ਉਹਦੇ ਨਾਲ ਗੱਲ ਕਰ ਸਕਦੇ ਹੋਵੋਗੇ। ਜਾਂ ਫਿਰ ਜੇ ਤੁਸੀਂ ਸੋਚਦੇ ਹੋ ਕਿ ਤੁਹਾਡੇ ਆਲੇ ਦੁਆਲੇ ਕੋਈ ਅਜਿਹਾ ਇਨਸਾਨ ਆ ਜਿਹਦੇ ਕੋਲ ਕੋਈ ਵੀ ਗੱਲ ਕਰਨ ਵਾਲਾ ਨਹੀਂ, ਜਿਹੜਾ ਫੀਲ ਕਰਦਾ ਹੈ ਕਿ ਮੈਂ ਕਿਹਦੇ ਨਾਲ ਆਪਣੇ ਮਨ ਦੀ ਗੱਲ ਕਰਾਂ, ਤਾਂ ਤੁਸੀਂ ਉਹਦੇ ਈਅਰਸ ਜ਼ਰੂਰ ਬਣੋ, ਉਹਦੀ ਗੱਲ ਸੁਣੋ, ਉਹਨੂੰ ਸਮਝਣ ਦੀ ਕੋਸ਼ਿਸ਼ ਕਰੋ, ਉਹਨੂੰ ਤਰਵਾਸਾ ਦੇਵੋ, ਔਰ ਉਹਦੀ ਕਈਆਂ ਹੋਈਆਂ ਗੱਲਾਂ ਜਿਹੜੀਆਂ ਨੇ ਉਹ ਸਿਰਫ ਅਤੇ ਸਿਰਫ ਆਪਣੇ ਤੱਕ ਰੱਖੋ, ਉਹਨਾਂ ਨੂੰ ਅੱਗੇ ਬ੍ਰੌਡਕਾਸਟ ਨਹੀਂ ਕਰਨਾ, ਕਿਉਂਕਿ ਬ੍ਰੌਡਕਾਸਟ ਕਰਨ ਵਾਸਤੇ ਅਸੀਂ ਬੈਠੇ ਹਾਂ। ਅਸੀਂ ਬ੍ਰੌਡਕਾਸਟ ਜੋ ਕਰਨਾ ਆ ਉਹ ਕਿਸੇ ਦਾ ਸੀਕਰਟ ਨਹੀਂ ਆ, ਉਹ ਅਸੀਂ ਉਹ ਬ੍ਰੌਡਕਾਸਟ ਕਰਨਾ ਜਿਹੜਾ ਸਾਰੇ ਸੁਣਨਾ ਪਸੰਦ ਕਰਦੇ ਨੇ। ਸੁਣਦੇ ਹਾਂ ਗੀਤ, ਤੇ ਗੀਤ ਤੋਂ ਬਾਅਦ ਆ ਕੇ ਫਿਰ ਪਾਵਾਂਗੇ ਤੁਹਾਡੇ ਨਾਲ ਸਾਂਝ।

ਹਾਂਜੀ, ਵਾਪਸ ਆ ਗਏ। ਤੁਸੀਂ ਸੁਣ ਰਹੇ ਹੋ ਸਾਂਝੀ ਵਾਸ ਰੇਡੀਓ ਦਾ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਮੈਲਬਰਨ, ਅਤੇ ਪ੍ਰੋਗਰਾਮ ਨੂੰ ਸੁਣ ਰਹੇ ਹੋ ਸ਼ਮਾ ਪੰਗੂ ਦੇ ਨਾਲ, ਅਤੇ ਇਸ ਟਾਈਮ ਸਟੂਡੀਓ ਦੇ ਵਿੱਚ 9:39 ਅਤੇ 43 ਸੈਕਿੰਡ ਹੋ ਚੁੱਕੇ ਨੇ। ਅਤੇ ਅੱਜ ਦੀ ਅਖੀਰਲੀ ਕਹਾਣੀ ਤੁਹਾਡੇ ਲਈ ਬਹੁਤ ਹੀ ਸਿੰਪਲ ਜੀ। ਇੱਕ ਪੰਜਾਬੀ ਜੈਂਟਲਮੈਨ ਆਸਟ੍ਰੇਲੀਆ ਵਿੱਚ ਕਈ ਸਾਲਾਂ ਤੋਂ ਰਹਿੰਦਾ ਸੀ। ਜੋਬ, ਮੋਰਗੇਜ ਅਤੇ ਬੱਚੇ, ਵੀਕਐਂਡ ਕਮਿਟਮੈਂਟਸ, ਲਾਈਫ ਬਹੁਤ ਹੀ ਬਿਜ਼ੀ। ਪੰਜਾਬ ਵਿੱਚ ਉਸਦੀ ਮਾਂ ਰਹਿੰਦੀ ਸੀ। ਉਹ ਹਰ ਸੰਡੇ ਫੋਨ ਕਰਦਾ ਸੀ, ਪਰ ਫੋਨ ਕਾਲ ਕਿਵੇਂ ਦੀ ਹੁੰਦੀ ਸੀ? ਹਾਂ ਬੀਬੀ, ਠੀਕ? ਹਾਂ ਪੁੱਤ, ਦਵਾਈ ਖਾ ਲਈ? ਹਾਂ। ਚੰਗਾ, ਮੈਂ ਥੋੜ੍ਹਾ ਬਿਜ਼ੀ ਹਾਂ, ਬਾਅਦ ਵਿੱਚ ਕਰਦਾ, ਅਤੇ ਕਾਲ ਖਤਮ। ਇੱਕ ਸੰਡੇ ਉਸਨੇ ਫੋਨ ਕੀਤਾ ਅਤੇ ਮਾਂ ਨੇ ਕਿਹਾ, ਪੁੱਤ ਅੱਜ ਕੋਈ ਕੰਮ ਨਾ ਪੁੱਛੀ, ਅੱਜ 10 ਮਿੰਟ ਸਿਰਫ ਮੇਰੇ ਨਾਲ ਗੱਲ ਕਰ ਲਾ। ਉਹ ਸੈਂਟੈਂਸ ਉਸਨੂੰ ਲੱਗ ਗਿਆ। ਉਸਨੇ ਲੈਪਟੋਪ ਬੰਦ ਕੀਤਾ ਅਤੇ ਕੁਰਸੀ ਉੱਤੇ ਬੈਠ ਗਿਆ ਅਤੇ ਕਿਹਾ, ਚੱਲ ਬੀਬੀ ਦੱਸ ਅੱਜ ਕੀ ਗੱਲ ਕਰਨੀ ਆ? ਅਤੇ ਮਾਂ ਨੇ, ਕੋਈ ਵੱਡੀ ਗੱਲ ਨਹੀਂ ਕੀਤੀ, ਪਿੰਡ ਵਿੱਚ ਕਿਸੇ ਦੇ ਘਰ ਵਿਆਹ ਸੀ, ਗੁਆਂਢਣ ਨਾਲ ਥੋੜ੍ਹੀ ਨੋਕਝੋਕ ਹੋ ਗਈ ਸੀ, ਘਰ ਦੇ ਬਾਹਰ ਲਾਇਆ ਬੂਟਾ ਵੱਡਾ ਹੋ ਗਿਆ ਸੀ ਅਤੇ ਉਹਨੂੰ ਆਪਣੀ ਪੁਰਾਣੀ ਸਕੂਲ ਵਾਲੀ ਕੋਈ ਸਟੋਰੀ ਯਾਦ ਆ ਗਈ। ਕਾਲ ਲਗਭਗ 40 ਮਿੰਟ ਚੱਲੀ। ਫੋਨ ਰੱਖਣ ਤੋਂ ਪਹਿਲਾਂ ਮਾਂ ਨੇ ਸਿਰਫ ਇਹ ਕਿਹਾ, ਅੱਜ ਲੱਗਿਆ ਮੇਰਾ ਪੁੱਤ ਮੇਰੇ ਕੋਲ ਬੈਠਾ ਸੀ। ਦੋਸਤੋ, ਕਈ ਵਾਰੀ ਅਸੀਂ ਆਪਣੀ ਫੈਮਲੀ ਨੂੰ ਪੈਸੇ ਭੇਜ ਦਿੰਦੇ ਹਾਂ, ਗਿਫਟ ਭੇਜ ਦਿੰਦੇ ਹਾਂ ਅਤੇ ਟਿਕਟ ਕਰਵਾ ਦਿੰਦੇ ਹਾਂ, ਪਰ ਕਈ ਵਾਰੀ ਉਹਨਾਂ ਨੂੰ ਸਾਡਾ ਟਾਈਮ ਚਾਹੀਦਾ ਹੁੰਦਾ। ਆਸਟ੍ਰੇਲੀਆ ਵਿੱਚ ਮਾਈਗ੍ਰੇਸ਼ਨ ਦੀ ਸਭ ਤੋਂ ਵੱਡੀ ਕੀਮਤ ਹਮੇਸ਼ਾ ਡਾਲਰਸ ਵਿੱਚ ਨਹੀਂ ਹੁੰਦੀ, ਕਈ ਵਾਰੀ ਡਿਸਟੈਂਸ ਦੀ ਕੀਮਤ ਵੀ ਮੈਂਬਰ

ਹਾਂਜੀ, ਅੱਜ ਦਾ ਸਮਾਂ ਜਿਹੜਾ ਹੈ ਉਹ ਕਿਸ ਤਰ੍ਹਾਂ ਹੌਲੀ ਹੌਲੀ ਗੀਤਾਂ ਦੇ ਨਾਲ ਅਤੇ ਕੁਛ ਗੱਲਾਂ ਦੇ ਨਾਲ ਲੰਘਦਾ ਗਿਆ। ਦੋ ਘੰਟੇ ਕਿਸ ਤਰ੍ਹਾਂ ਬੀਤ ਗਏ ਪਤਾ ਵੀ ਨਹੀਂ ਲੱਗਾ। ਇਸ ਟਾਈਮ ਸਟੂਡੀਓ ਦੇ ਵਿੱਚ 9:52 ਅਤੇ 17 ਸੈਕਿੰਡ ਹੋ ਚੁੱਕੇ ਨੇ, ਜਿਸ ਦਾ ਮਤਲਬ ਕਿ ਪ੍ਰੋਗਰਾਮ ਆਪਣੇ ਆਖਰੀ ਪੜਾਵਾਂ ਵਿੱਚ ਪਹੁੰਚ ਚੁੱਕਿਆ ਆ। ਅਤੇ ਜੇ ਇਸੇ ਸੋਚ ਦੇ ਨਾਲ ਅਸੀਂ ਅੱਗੇ ਵਧੀਏ, ਜੋ ਕੁਛ ਅੱਜ ਅਸੀਂ ਗੱਲਾਂ ਕੀਤੀਆਂ, ਪ੍ਰੋਗਰਾਮ ਦੇ ਅਖੀਰਲੇ ਮਿੰਟਾਂ ਵਿੱਚ ਜੋ ਅਸੀਂ ਅੱਜ ਗੱਲ ਕੀਤੀ ਉਹਦੀ ਜੇ ਗੱਲ ਕਰੀਏ, ਤਾਂ ਸਵੇਰ ਨੂੰ ਪੋਜ਼ਿਟਿਵ ਇੰਟੈਂਸ਼ਨ ਦੇ ਨਾਲ ਅਸੀਂ ਸ਼ੁਰੂਆਤ ਕੀਤੀ। ਦੂਜਿਆਂ ਦੇ ਨਾਲ ਕੰਪੈਰੀਜ਼ਨ ਨਹੀਂ ਕਰਨਾ, ਅਤੇ ਆਸਟ੍ਰੇਲੀਆ ਦੇ ਵਿੱਚ ਆਪਣੇ ਬੱਚਿਆਂ ਦੇ ਨਾਲ ਕਨੈਕਸ਼ਨ ਬਣਾਉਣ ਦੀ ਵੀ ਗੱਲ ਹੋਈ। ਪ੍ਰੋਪਰਟੀ ਅਤੇ ਫਾਈਨੈਂਸਿਸ ਨੂੰ ਪ੍ਰੈਸ਼ਰਸ ਨਹੀਂ, ਪਲੈਨਿੰਗ ਨਾਲ ਵੇਖਣ ਦੀ ਲੋੜ ਆ। ਮਾਈਗ੍ਰੇਸ਼ਨ ਇਨਫੋਰਮੇਸ਼ਨ ਵੈਰੀਫਾਈ ਕਰਨ ਦੀ ਲੋੜ ਆ, ਅਤੇ ਸਭ ਤੋਂ ਇੰਪੋਰਟੈਂਟ ਆਪਣਿਆਂ ਲਈ ਟਾਈਮ ਕੱਢਣ ਦੀ ਜ਼ਰੂਰਤ ਆ। ਅੱਜ ਦਾ ਜੇ ਅਸੀਂ ਟੇਕਅਵੇ ਮੈਸੇਜ ਦੀ ਗੱਲ ਕਰੀਏ, ਤਾਂ ਉਹ ਸਿਰਫ ਅਤੇ ਸਿਰਫ ਇਹਨਾਂ ਸ਼ਬਦਾਂ ਦੇ ਨਾਲ ਕਿ ਜ਼ਿੰਦਗੀ ਨੂੰ ਵੱਡਾ ਬਣਾਉਣ ਲਈ ਹਰ ਰੋਜ਼ ਕੋਈ ਵੱਡਾ ਕੰਮ ਕਰਨ ਦੀ ਲੋੜ ਨਹੀਂ, ਛੋਟੀਆਂ ਚੰਗੀਆਂ ਅਤੇ ਵਧੀਆ ਆਦਤਾਂ ਹੀ ਹੌਲੀ ਹੌਲੀ ਵੱਡੀ ਜ਼ਿੰਦਗੀ ਬਣਾਉਂਦੀਆਂ ਨੇ। ਟਾਈਮ ਲੱਗਦਾ, ਬਟ ਹੌਲੀ ਹੌਲੀ ਜ਼ਿੰਦਗੀ ਵਧੀਆ ਬਣੀ ਜਾਂਦੀ ਆ। ਅੱਜ ਕਿਸੇ ਇੱਕ ਬੰਦੇ ਨੂੰ ਕਾਲ ਜ਼ਰੂਰ ਕਰੋ ਜਿਸ ਨਾਲ ਤੁਸੀਂ ਕਾਫੀ ਸਮੇਂ ਤੋਂ ਪ੍ਰੋਪਰਲੀ ਗੱਲ ਨਹੀਂ ਕੀਤੀ। ਕਿਸੇ ਨੂੰ ਥੈਂਕ ਯੂ ਕਰੋ। ਕਿਸੇ ਨਾਲ ਜੇ ਤੁਸੀਂ ਮਾਫ਼ੀ ਮੰਗਣੀ ਆ ਕਿਸੇ ਕੋਲੋਂ, ਤਾਂ ਆਪਣੀ ਈਗੋ ਨੂੰ ਥੋੜ੍ਹਾ ਸਾਈਡ 'ਤੇ ਰੱਖੋ, ਅਤੇ ਸਭ ਤੋਂ ਵੱਧ ਆਪਣੇ ਆਪ ਨਾਲ ਵੀ ਥੋੜ੍ਹੀ ਕਾਇੰਡਨੈਸ ਜ਼ਰੂਰ ਰੱਖੋ। ਤੁਸੀਂ ਹਰ ਪ੍ਰੋਬਲਮ ਸੋਲਵ ਨਹੀਂ ਕਰ ਸਕਦੇ, ਪਰ ਤੁਸੀਂ ਅੱਜ ਦਾ ਦਿਨ ਚੰਗੇ ਤਰੀਕੇ ਨਾਲ ਜੀ ਸਕਦੇ ਹੋ। ਮੈਂ ਤੁਹਾਡੀ ਆਪਣੀ ਦੋਸਤ ਅਤੇ ਇਸ ਪ੍ਰੋਗਰਾਮ ਦੀ ਹੋਸਟ ਸ਼ਮਾ ਪੰਗੂ, ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਆਪਣੀ ਸਵੇਰ ਦੇ ਇਹ 2 ਘੰਟੇ ਮੇਰੇ ਨਾਲ ਸਾਂਝੇ ਕੀਤੇ। ਅਤੇ ਜੇ ਤੁਸੀਂ ਕੰਮ 'ਤੇ ਜਾ ਰਹੇ ਹੋ ਤਾਂ ਡਰਾਈਵ ਸੇਫਲੀ, ਅਤੇ ਜੇ ਤੁਸੀਂ ਘਰ ਹੋ ਤਾਂ ਚਾਹ ਇੰਜੋਏ ਜ਼ਰੂਰ ਕਰੋ। ਚਾਹ ਦੇ ਨਾਲ ਜੇ ਪਕੌੜੇ ਬਣਾਏ ਨੇ ਤਾਂ ਬਹੁਤ ਜ਼ਿਆਦਾ ਨਹੀਂ ਖਾਣੇ, ਥੋੜ੍ਹੇ ਖਾਇਓ। ਆਪਣੀ ਸਿਹਤ ਦਾ ਧਿਆਨ ਜ਼ਰੂਰ ਰੱਖੋ, ਅਤੇ ਬਿਜ਼ਨਸ 'ਤੇ ਹੋ ਜੇ ਤੁਸੀਂ, ਅਤੇ ਦਿਨ ਚੜ੍ਹਦੀ ਕਲਾ ਵਾਲਾ ਹੋਵੇ, ਅਤੇ ਜਿਹੜਾ ਵੀ ਅੱਜ ਕਿਸੇ ਮੁਸ਼ਕਲ ਵਿੱਚੋਂ ਲੰਘ ਰਿਹਾ ਹੋਵੇ, ਉਹ ਇਹ ਗੱਲ ਯਾਦ ਜ਼ਰੂਰ ਰੱਖੇ ਕਿ ਰਾਤ ਕਿੰਨੀ ਵੀ ਲੰਮੀ ਹੋਵੇ, ਸਵੇਰ ਆਪਣਾ ਰਸਤਾ ਲੱਭ ਹੀ ਲੈਂਦੀ ਆ। ਚੜ੍ਹਦੀ ਕਲਾ ਵਿੱਚ ਰਹੋ, ਹੱਸਦੇ ਰਹੋ, ਆਪਣਿਆਂ ਨਾਲ ਜੁੜੇ ਰਹੋ, ਅਤੇ ਆਪਣਿਆਂ ਦਾ ਧਿਆਨ ਰੱਖੋ, ਆਪਣਿਆਂ ਦੇ ਨਾਲ ਖੁਸ਼ੀ ਖੁਸ਼ੀ ਸਮਾਂ ਬਿਤਾਓ, ਅਤੇ ਨਾਲ ਦੀ ਨਾਲ ਤੁਸੀਂ ਸਾਡਾ ਪ੍ਰੋਗਰਾਮ ਜਿਹੜਾ ਉਹਦਾ ਸਮਾਂ ਵੀ ਜ਼ਰੂਰ ਨੋਟ ਕਰੋ, ਕਿਉਂਕਿ ਇਸ ਪ੍ਰੋਗਰਾਮ ਨੂੰ ਤੁਸੀਂ ਸੁਣਦੇ ਹੋ ਵੀਰਵਾਰ ਨੂੰ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ, ਅਤੇ ਸੋਮਵਾਰ ਨੂੰ ਸਵੇਰੇ 10 ਵਜੇ ਤੋਂ ਲੈ ਕੇ 12 ਵਜੇ ਤੱਕ। 2 ਘੰਟੇ ਇਹਨਾਂ ਦਿਨਾਂ ਵਿੱਚ ਤੁਹਾਡਾ ਅਤੇ ਸਾਡਾ ਸਾਥ ਰਹਿੰਦਾ। ਕੀ ਇਸ ਪ੍ਰੋਗਰਾਮਾਂ ਦੇ ਵਿੱਚ ਤੁਸੀਂ ਪਸੰਦ ਕਰਦੇ ਹੋ ਅਤੇ ਕੀ ਨਾ ਪਸੰਦ ਕਰਦੇ ਹੋ, ਇਹ ਤੁਸੀਂ ਸਾਡੇ ਨਾਲ ਸਾਂਝ ਜ਼ਰੂਰ ਪਾ ਸਕਦੇ ਹੋ। ਰੇਡੀਓ ਦਾ ਪੇਜ ਰੇਡੀਓ ਸਾਂਝੀ ਆਵਾਜ਼ ਮੈਲਬਰਨ, ਫੇਸਬੁੱਕ ਪੇਜ ਲਾਈਕ ਕਰਕੇ ਤੁਸੀਂ ਸਾਡੇ ਨਾਲ ਸਾਂਝ ਬਣਾ ਸਕਦੇ ਹੋ, ਆਪਣੇ ਵਿਚਾਰ ਦੱਸ ਸਕਦੇ ਹੋ, ਫੀਡਬੈਕ ਦੇ ਸਕਦੇ ਹੋ। ਅਤੇ ਜੇ ਫਿਰ ਤੁਸੀਂ ਵਟਸਐਪ ਦੇ ਉੱਪਰ ਈਜ਼ੀ ਫੀਲ ਕਰਦੇ ਹੋ, 0444233971 ਦੇ ਉੱਪਰ ਤੁਸੀਂ ਸਾਡੇ ਨਾਲ ਸਾਂਝ ਪਾ ਸਕਦੇ ਹੋ। ਅਤੇ ਇਹ ਜ਼ਰੂਰੀ ਨਹੀਂ ਕਿ ਜਿਹੜਾ ਇਸ ਸਮੇਂ ਸੋਮਵਾਰ ਜਾਂ ਵੀਰਵਾਰ ਹੀ ਸਾਂਝ ਪਾ ਸਕਦੇ ਹੋ, ਇਸ ਫੋਨ ਦੇ ਉੱਪਰ ਤੁਸੀਂ ਕਦੇ ਵੀ ਮੇਰੇ ਨਾਲ ਸਾਂਝ ਬਣਾ ਸਕਦੇ ਹੋ, ਅਤੇ ਅਸੀਂ ਤੁਹਾਡੀ ਬਣਾਈ ਹੋਈ ਸਾਂਝ ਨੂੰ ਆਪਣੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਾਂਗੇ। ਇਸ ਟਾਈਮ 9:56:07 ਹੋ ਚੁੱਕੇ ਨੇ। ਸੁਣਦੇ ਹਾਂ ਗੀਤ, ਫਿਰ ਮੈਂ ਤੁਹਾਡੇ ਕੋਲੋਂ ਆ ਕੇ ਲਵਾਂਗੀ ਇਜਾਜ਼ਤ।

ਹਾਂਜੀ ਦੋਸਤੋ, ਦਵੋ ਇਜਾਜ਼ਤ ਤੇ ਵਧੀਆ ਵਧੀਆ ਵੀਕਐਂਡ ਬਿਤਾ ਕੇ, ਆਪਣੇ ਸਾਰੇ ਕੰਮ ਕਰ ਕਰਕੇ, ਪਾਰਟੀਆਂ ਅਟੈਂਡ ਕਰਕੇ ਸੋਮਵਾਰ ਨੂੰ ਫਿਰ ਸਾਡੇ ਨਾਲ ਸਾਂਝ ਪਾਉਣਾ। ਹੈਵ ਅ ਗ੍ਰੇਟ ਵੀਕਐਂਡ ਤੇ ਮੈਨੂੰ ਦਵੋ ਇਜਾਜ਼ਤ, ਸੁਣਦੇ ਰਹੋ ਸਾਂਝੀਵਾਸ ਰੇਡੀਓ, ਆਵਾਜ਼ ਦਿਲਾਂ ਦੀ।